0: ਅਸੀਸ ਬਖਸ਼ਿਸ਼ ਕਰੋ। ਅਗਲਾ ਪ੍ਰੋਗਰਾਮ ਸਟੇਜ ਕਤਰ ਸਾਹਿਬਾਨ ਜੀ ਤੋਂ ਸਰਵਣ ਕਰੋ। ਜਿੰਨਾ ਸ਼ੁਕਰਾਨਾ ਕੀ ਕਰੀਏ ਗੁਰੂ
1: ਹੈਗਾ ਜਿਸ ਦੇ ਉੱਪਰ ਚੱਲ ਕੇ ਪਰਮਾਤਮਾ ਦੇ ਨਾਲ ਆਦਮੀ ਮਨੁੱਖ ਮਿਲ ਜਾਂਦਾ ਹੈ। ਬੜੀ ਸੁੰਦਰ ਬੰਦਸ਼ਾ ਆਪ ਜੀ ਨੇ ਗਾਇਨ ਕੀਤੀਆਂ ਹਨ। ਧੰਨਵਾਦ ਹੈ ਬੱਚਿਆਂ ਦਾ ਇਹਨਾਂ ਦਾ। ਹੁਣ ਆ ਰਹੇ ਹਨ ਭਾਈ ਆਤਮਜੋਤ ਸਿੰਘ ਜੀ, ਬੜੇ ਆਪਣੇ ਆਨੰਦ ਤੇ ਆਪਣੇ ਵਜ਼ਨ ਵਿੱਚ ਕੀਰਤਨ ਕਰਦੇ ਹਨ ਕਿ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਹੈ ਕਿ ਇਹ ਨੌਜਵਾਨ ਬੱਚਿਆਂ ਦਾ ਧਿਆਨ ਕੀਰਤਨ ਵਾਲੇ ਪਾਸੇ ਨਾਲ ਕਿਰਤੀ ਹਨ, ਨਾਲ ਪਾਤਸ਼ਾਹ ਨੇ ਸੰਸਾਰੀ ਐਜੂਕੇਸ਼ਨ ਵੀ ਦਿੱਤੀ ਹੈ, ਪੜ੍ਹਾਈ ਵੀ ਹੈ, ਨਾਲੋ ਨਾਲ ਹਰਜਸ ਗੁਰਬਾਣੀ ਕੇ ਕੀਰਤਨ ਨੂੰ ਬਹੁਤ ਗਿਆਨ ਧਿਆਨ ਤੇ ਸੁਰਤ ਦੇ ਪੈਂਡੇ ਦੇ ਮਾਰਗ ਦੇ ਉੱਪਰ ਚੱਲ ਕੇ ਆਪ ਇਸ ਨੂੰ ਰੱਬੀ ਗਿਆਨ ਨੂੰ ਸੰਸਾਰ ਵਿੱਚ ਵਧਾਉਣ ਦਾ ਯਤਨ ਕਰ ਰਹੇ ਨੇ। ਮਹਾਰਾਜ ਸੱਚੇ ਪਾਤਸ਼ਾਹ ਮੇਰਾ ਕਰਨ ਸੰਸਾਰ ਦੇ ਅੰਦਰ ਸਤਿਗੁਰਾਂ ਨੇ ਕੀਰਤਨ ਇਸੇ ਕਰਕੇ ਲੈ ਕੇ ਆਂਦਾ, ਜੇ ਆਪਾਂ ਗੱਲ ਕਰਨੇ ਕਿਸੇ ਨੂੰ ਸਮਝਾਉਣ ਬਹੀਏ ਤੇ ਜਦੋਂ ਕੋਈ ਗੱਲ ਕਹੀਏ ਤੇ ਅੱਗੋਂ ਅਗਲਾ ਉਸ ਗੱਲ ਦਾ ਜਵਾਬ ਦਿੰਦਾ ਤਾਂ ਉਹ ਫਿਰ ਉਸ ਨੂੰ ਗੱਲ ਜਿਹੜੀ ਹੈ ਸਮਝ ਨਹੀਂ ਆਉਂਦੀ। ਪਾਤਸ਼ਾਹ ਨੇ ਤਕਰੀਬਨ ਇੱਕ ਸ਼ਬਦ ਨੂੰ ਜਦੋਂ ਗਾਇਨ ਕੀਤਾ ਵਾਰ ਵਾਰ ਸਥਾਈ ਦੇ ਉੱਪਰ ਆਪ ਜੀ ਨੇ ਜ਼ੋਰ ਦਿੱਤਾ, ਜੈਸੇ ਕਿ ਮੁੱਲਾ ਕਹੋ ਨਿਆਉ ਖੁਦਾਈ, ਇਸ ਨੂੰ ਵਾਰ ਵਾਰ ਗਾਇਆ ਔਰ ਵਾਰ ਵਾਰ ਗਾਉਣ ਦੇ ਨਾਲ ਜਿਹੜਾ ਅਗਲਾ ਬੈਠਾ ਸੀ ਸੁਣ ਰਿਹਾ ਸੀ ਜਾਂ ਮੁੰਡਾ ਸੰਤੋਖ ਆਦੇਸ ਕਿਸ ਨੂੰ ਕਰ ਰਹੇ ਹਾਂ ਕਿ ਜਿਹੜਾ ਸੁਣਦਾ ਪਿਆ ਨਾ ਉਹ ਵਾਰ ਵਾਰ ਉਸ ਪੰਕਤੀ ਦੇ ਉੱਪਰ ਸਥਾਈ ਦੇ ਉੱਪਰ ਕੋਟ ਕਰਦਾ ਕਿ ਇਹ ਮੈਨੂੰ ਕਿਵੇਂ ਇਹ ਕਹਿ ਰਹੇ ਹਨ ਤੇ ਨਾਲੇ ਸਾਰੇ ਸੰਸਾਰ ਨੂੰ ਸਾਂਝੀ ਸਗਲ ਜਹਾਨ ਨੇ ਕਹਿ ਰਹੇ। ਉਹ ਫਿਰ ਗਿਆਨ ਅੰਦਰੋਂ ਪ੍ਰਗਟ ਹੁੰਦਾ, ਕੀਰਤਨ ਦਾ ਮਾਧਿਅਮ ਸੰਸਾਰ ਵਿੱਚ ਪਾਤਸ਼ਾਹ ਨੇ ਲਿਆ ਕੇ ਕੀਰਤਨ ਦੁਆਰਾ ਗੁਰਬਾਣੀ ਦੁਆਰਾ ਸੰਸਾਰ ਨੂੰ ਇਹ ਦਸ ਪਰਮਾਤਮਾ ਦੇ ਰਾਹ ਦੇ ਪੈਂਡੇ ਦੀ ਪਾਈ ਹੈ। ਆਓ ਕੀਰਤਨ ਸ਼੍ਰਵਣ ਕਰੀਏ। ਭਾਈ ਆਤਮਜੋਤ ਸਿੰਘ ਜੀ ਆਪ ਜੀ ਨੂੰ ਆਪਣੇ ਹੀ ਸਮੇਂ ਦੇ ਅੰਦਰ ਪੌਣਾ ਘੰਟਾ 45 ਮਿੰਟ 5-7 ਮਿੰਟ ਅੱਗੇ ਪਿੱਛੇ ਹੋ ਜਾਏ ਚੱਲੇਗਾ ਲਾਣ, ਕਿਉਂਕਿ ਸਵੇਰੇ ਪ੍ਰਧਾਨ ਪ੍ਰਭਾਤ ਫੇਰੀਆਂ ਵੀ ਨੇ, ਇਸ ਲਈ ਸਮੇਂ ਦੀ ਆਪਾਂ ਸੰਕੋਚ ਵੀ ਕਰਨੀ ਹੈ। ਅਗਾਂ ਫਿਰ ਆਪ ਜੀ ਨੂੰ ਭਾਈ ਲਖਵਿੰਦਰ ਸਿੰਘ ਜੀ ਵੀ ਪਹੁੰਚ ਰਹੇ, ਉਹਨਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨ ਆਓ। ਸ਼੍ਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜਿਤ ਬਹਿ ਸਰਬ ਸੰਮਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾ, ਕਿਤੇ ਤੇਰੇ ਵਾਵਣ ਹਾਰੇ।

ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਊ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਪੁੱਤ ਭੁੱਖੈ ਖਾਏ ਚਲੀਐ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ

ਸਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਓ ਪਰਿਆ

ਕਿਸ ਕੀ ਧਰਿਆ, ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਊਡੇ ਊਡ ਆਵੈ ਸੈ ਕੁਸਾ, ਤਿਸ ਪਾਛੈ ਬਚਰੇ ਸ਼ਰਿਆ। ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਸਭ ਨਿਦਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਤਰਿਆ। ਜਨ ਨਾਨਕ ਬਲ ਬਲ ਸਾਧ ਬਲ ਜਾਈਐ, ਤੇਰਾ ਅੰਤ ਨ ਪਰਾ ਵਰਿਆ।

ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ।

ਭਈ ਪਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਾਜ

ਬਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ।

ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ

ਤਿਤ ਘਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ।

ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸਿਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰਤਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ।

ਸਲੋਕ ਮਹੱਲਾ ਪੰਜਵਾਂ। ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸ੍ਰਵਣੀ ਸੁਨਣਾ ਗੁਰ ਨਾਉ।

ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲ ਭੋਚ ਹੈ ਕੋਜ ਸ਼ਬਦ ਮਹਿਲ ਰਾਜ ਕਰੇਗਾ ਖਾਲਸਾ ਆ ਕੀ ਰਹੇ ਨਾ ਕੋਈ ਖੁਆਰ ਵੈਸਾ ਮਿਲੇਗੇ ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਤੋ ਉਤਰੇ ਪਾ ਜੋ ਸ਼ਰਦਾ ਕਰ ਸੇਵ ਦੇ ਗੁਰੂ ਪਾਰ ਉਤਾਰਨ ਹਾ ਠੰਡਾ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੈਂ ਗਰੀਬ ਸੱਚ ਟੇਕ ਤੂੰ, ਮੇਰੇ ਸਤਿਗੁਰ ਪੂਰੇ, ਦੇਖ ਤੁਮਾਰਾ ਦਰਸ਼ਨੋ ਮੇਰਾ ਮਨ ਧੀਰੇ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ,

0: ग्रह सुमन उपजेओ सगले दुख पलायण। वाहिगुरु जी का खालसा
1: वाहिगुरु जी की फतेह। औसत का जो शासन जी महाराज जी बख्शिश आप तक बड़ी श्रद्धा पाया उस भावना सहित पितृ गुरबाणी सुखनी साहब के पाठ किए ने अपना संध्या समा जान के सोता राय साहब के पाठ सरण किए हैं। अरदास हाजिर परे प्रद मारे बख्शे पितृ राम सरण किए ने सुशास अस पाठ समा गुरु साहबा ने आप गुरु खालसा बख्शिश किया है। और सत्संग शामा की आरंभ हो रही जिसने सब तो पहला कीर्तन करन के भाई हरप्रीत सिंह जथा सुहाज भाई हरप्रीत सिंह जथा आरती कीर्तन नाम सिंह द्वारा सब संगतन मास्टर चरण जोड़न वास्ते महान उपराला करेंगे। उस तो भाई सब कथा करेंगे सत तो लागे सतमुल आई तक सत में लागे साढ़े बजे कीर्तन करे भाई सुरजीत सिंह जी सिर जथा आप संगतन बेनती है कि साढ़े अठ बजे तक बस निकी को मान रहे हैं शाम सारे कथा कीर्तन वासन कर जीवन निकलियां सफला करो। तो आप सत्संग जी आप संगतन बेनती है तुम देख रहे हो कि जो नॉर्थ साल साउथ साल डबल बिल्डिंगा बन रही ने उन्हों वास्ते सात संघ जी बेअंत परिवारों वालों बेअंत माया अपनी तस्वीर सफर कर दिया संगत ने माया पेटा की है। सात संघ जी वडभागी हैं जिन्हें जिन्हें अज तक अपनी माया सफल नहीं की सारे बेनती है जरूर वो अपनी माया गुरु घर जमा करवा के बिल्डिंगा वास्ते दसवंध करते हुए दसवंध सफल करते हैं माया दे के जरूर अपने दसवंध माया सफल करने की माइया सफल करने की बाध्यता करो। सात संघ जी आप संगत ने बेनती है कि खालसा स्कूल जो है वो खुल गया उसका एडमिशन खुला है तो ऑनलाइन तुम आप अपने बच्चों सात संघ जी खालसा स्कूल दाखिल करवा के पंजाबी पढ़ा सकते हो। उसके बाद गुरबाणी बच्चे सीखे और सदा सिखी ना जुड़ के जरूर गुरु दी खुशियां प्राप्त करेंगे। तो सात संघ जी आप संगत ने बेनती है कि तुम हर रोज लड़ी वास्ते अच पाठ सरण कर रहे हो। संगत ने बेनती है कि जिड़े परिवार घर बैठ के नाल लड़ी वास्ते अच पाठ कर रहे हैं वटभागी हैं ਪੰਜਾਬ ਸੰਗਤ ਨੂੰ ਬੇਨਤੀ ਹੈ ਕਿ ਜ਼ਰੂਰ ਤੁਸੀਂ ਆਪੋ ਆਪਣਾ ਸੰਪਰਕ ਭਾਈ ਰਜਿੰਦਰ ਸਿੰਘ ਜੀ ਸੈਕਟਰੀ ਸਾਹਿਬ ਨਾਲ ਕਰਕੇ ਉਹਨਾਂ ਨੂੰ ਆਪਣਾ ਨੰਬਰ ਦਿਓ ਤਾਂ ਕਿ ਸਮੇਂ ਸਮੇਂ ਸਿਰ ਜੋ ਵੀ ਪ੍ਰੋਗਰਾਮ ਹੋਣਗੇ ਤੁਹਾਨੂੰ ਫੋਨ ਕਰਕੇ ਨਾਲ ਉਸ ਸਮੇਂ ਦੇ ਮੁਤਾਬਕ ਜੋੜਨ ਵਾਸਤੇ ਜ਼ਰੂਰ ਮਹਾਨ ਉਪਰਾਲਾ ਕਰਨਗੇ। ਸਾਧ ਸਿੰਘ ਜੀ ਭਾਈ ਸਾਹਿਬ ਦਾ ਨੰਬਰ ਹੈ 408-712-4145 408-712-4145। ਤੋ ਸਾਧ ਸਿੰਘ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਸਾਧ ਸਿੰਘ ਜੀ ਅਗਸਤ 7 ਨੂੰ ਹੈ ਪ੍ਰਕਾਸ਼ ਪੁਰਬ ਸ੍ਰੀ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦਾ ਹਾਜ਼ਰੀ ਪਾ ਦੀ ਕਿਰਪਾ ਕਰਨੀ ਹੈ। ਸੋ ਸਾਧ ਸਿੰਘ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਅਗਸਤ 17 ਨੂੰ ਹੈ ਸੰਗਰਾਂਦ ਭਾਦੋਂ ਦੇ ਮਹੀਨੇ ਦੀ ਆਪ ਸੰਗਤ ਹਾਜ਼ਰੀਆਂ ਭਰੋ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਨਵੇਂ ਆਏ ਮਹੀਨੇ ਨੂੰ ਸਾਧ ਸਿੰਘ ਜੀ ਇਹ ਕਹਿਣਾ ਅਤੇ ਜਿਹੜੇ ਮਹੀਨੇ ਦੀ ਸੁੱਖ ਸ਼ਾਂਤੀ ਵਾਸਤੇ ਸਾਰਿਆਂ ਨੇ ਅਸੀਂ ਮਿਲ ਕੇ ਅਰਦਾਸ ਕਰਨੀ ਹੈ। ਸਾਧ ਸੰਗਤ ਜੀ ਅਗਸਤ 27 ਨੂੰ ਹੈ ਜਨਮ ਪੁਰਬ ਜਨਮ ਦਿਨ ਪਿਆਰੇ ਭਾਈ ਦਇਆ ਸਿੰਘ ਜੀ ਦਾ ਭਾਈ ਦਾ ਸਿੰਘ ਦਾ ਜਨਮਦਿਨ ਹੈ 27 ਅਗਸਤ ਨੂੰ ਆਪ ਹਾਜ਼ਰੀਆਂ ਭਰੋ। ਸਾਧ ਸੰਗਤ ਜੀ ਅਗਸਤ 3 ਨੂੰ ਹੈ ਸੰਪੂਰਨਤਾ ਪੁਰਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸੋ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਸਾਧ ਸੰਗਤ ਜੀ ਅਗਸਤ 3 ਹੋਇਆ ਸੀ ਸੋ ਪ੍ਰਕਾਸ਼ ਪੁਰਬ ਜੋ ਹੈ 30 ਨੂੰ ਆਪ ਸੰਗਤਾਂ ਸਾਰੀਆਂ ਹਰ ਫਰਕ ਹਾਜ਼ਰੀਆਂ ਭਰ ਕੇ ਚਾਢੀ ਕਲਾਸ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਜੀ ਐਂ ਕਹੀਏ ਜੋ ਗੁਰੂ ਸਾਹਿਬ ਨੇ ਸਾਡੇ ਵਾਸਤੇ ਇੰਨੀ ਮਹਾਨ ਬਖਸ਼ਿਸ਼ ਕੀਤੀ ਹੈ ਮਹਾਨ ਦੇਣ ਦਿੱਤੀ ਹੈ ਉਸਦਾ ਧੰਨਵਾਦ ਕਰਦੇ ਹਾਂ ਗੁਰੂ ਪਰ ਨੇ ਹਾਜ਼ਰੀਆਂ ਭਰ ਕੇ ਗੁਰੂ ਸਾਹਿਬਾਂ ਦੇ ਧੰਨਵਾਦ ਦੀ ਬਣੀਏ। ਸਤਿ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਸਤੰਬਰ 11 ਤੋਂ ਲੈ ਕੇ 13 ਤੱਕ 11-12-13 ਨੂੰ 31 ਰਾਗਾਂ ਦਾ ਕੀਰਤਨ ਦਰਬਾਰ ਹੋ ਰਿਹਾ ਸਤ ਸੰਗਤ ਜੀ ਗੁਰਦੁਆਰਾ ਸਹਿਣ ਹੋ ਜੇ ਸੰਗਤ ਨੂੰ ਬੇਨਤੀ ਹੈ ਕਿ ਜ਼ਰੂਰ 11-12-13 ਨੂੰ ਹਾਜ਼ਰੀਆਂ ਭਰ ਕੇ 31 ਰਾਗਾਂ ਦਾ ਕੀਰਤਨ ਦਰਬਾਰ 'ਚ ਹਾਜ਼ਰੀਆਂ ਭਰ ਕੇ ਸਰਣ ਕਰਕੇ ਜੀਵਨ ਦੀਆਂ ਘੜੀਆਂ ਸਵਾਲਾਂ ਕਰੋ। ਸਤ ਸੰਗਤ ਸਤੰਬਰ 12 ਨੂੰ ਹੈ ਪਹਿਲਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਤ ਸੰਗਤ ਜੀ ਜੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪੂਰਨਤਾ ਹੋਈ ਸੀ ਉਸ ਤੋਂ ਬਾਅਦ ਪਹਿਲਾ ਪ੍ਰਕਾਸ਼ ਜਿਹੜਾ ਉਹ 12 ਤਰੀਕ ਨੂੰ ਹੋਇਆ ਸੀ। ਤੋ ਆਪ ਸੰਗਤ ਜ਼ਰੂਰ ਪਹਿਲੇ ਪ੍ਰਕਾਸ਼ ਪੁਰਬ ਤੇ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਗੁਰੂ ਸਾਹਿਬ ਨੇ ਜੋ ਸਾਨੂੰ ਇੱਡੀ ਮਹਾਨ ਦਾਤ ਬਖਸ਼ਿਸ਼ ਕੀਤੀ ਹੈ ਉਹਦੇ ਵਾਸਤੇ ਜ਼ਰੂਰ ਹਾਜ਼ਰੀਆਂ ਭਰ ਕੇ ਧੰਨਵਾਦ ਦੀ ਬਣੀਏ। ਉਹ ਭਾਈ ਸਾਹਿਬ ਤਿਆਰ ਨੂੰ ਕਿ ਰਮ ਕਰਨਗੇ ਸਰਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀ ਸਤਿਗੁਰ ਆਇਓ ਸਰਨ ਤੁਹਾਰੀ ਮਿਲੈ ਸੂਖ ਨਾਮ ਹਰ ਸੁਭਾਅ ਚਿੰਤਾ ਲਾਹੇ ਹਮਾਰੀ

जिन शब्द बुझाया वाहिगुरु जी का खालसा वाहिगुरु जी की फतेह। परम सम्मान योग साहिब सतगुरु गुरु गरीब नवाज धन गुरु ग्रंथ साहिब सच्चे पातशाह जी दी पाक पवित्र हदूद अंदर शामा दे दीवान विच जुड़ बैठी गुरु रूप सात संगत जी आप वडभागी हो जो गुरु बख्शिश कीते उदम दा सदका प्यार दा सदका हाजरियां भर रहे हो। प्यार सहत आप जिया ने अमृत गुरबाणी दा कीर्तन भाई साहब भाई रिशपाल सिंह जी पासों सरवण कीता है। उपरंत अज दी विचार अधीन जो साड़ी पौड़ी है मलार की वार जो गुरु नानक पातशाह जी दी उचारण कीती गई है ये पावन पौड़ी उसे वार दी नौवीं पौड़ी है। इहदे नाल आए हुए दो श्लोकां दा अध्ययन कह लिए विचार आपां कल दे दीवाना विच कर चुके हां। श्लोकां दा भाव एक वारी फिर कह दियां गुरु साहिब जी ने इस जीव आत्मा नूं प्राणी नूं बबीहे दे नाल तुलना दित्ती है कि जिवें एक बबीहा पंछी है उहदी प्यास बरसाती पानी नाल बूंद नाल ही बुझदी है आसे पासे जिन्ना मर्जी जल होवे उहदी प्यास नहीं मिटा सकदा। इसे तरह दतार जी कहिंदे वाहिगुरु दे प्यार विच जिग्यासा विच भिज्या होया बबीहा जीव ਉਹ ਨਾਮ ਤੋਂ ਬਿਨਾਂ ਅੰਮ੍ਰਿਤ ਬੂੰਦ ਤੋਂ ਬਿਨਾਂ ਹੋਰ ਕਿਸੇ ਪਾਸੇ ਮਨ ਨਹੀਂ ਧੀਰਦਾ ਮਨ ਨਹੀਂ ਟਿਕਾਉਂਦਾ। ਉਹ ਕੇਵਲ ਤਾਂ ਕੇਵਲ ਪ੍ਰਭੂ ਦੇ ਦਰਸ਼ਨਾਂ ਦੀ ਤਾਂਘ ਹੀ ਚਿਤਵਦਾ ਹੈ ਉਹਦੇ ਲਈ ਬਿਲਾਉਂਦਾ ਹੈ ਉਹਦੇ ਲਈ ਵਿਲਕਦਾ ਹੈ। ਪਰ ਅਗਲੇ ਸ਼ਲੋਕ ਵਿੱਚ ਤੀਸਰੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਕਿ ਜਿਹੜਾ ਪ੍ਰਾਣੀ ਹੁਕਮ ਵਿੱਚ ਰਹਿ ਕੇ ਰਜਾ ਵਿੱਚ ਰਹਿ ਕੇ ਉਸਨੂੰ ਆਰਾਧਦਾ ਰਹਿੰਦਾ ਹੈ ਭਾਣਾ ਮੰਨ ਕੇ ਤੁਰਦਾ ਰਹਿੰਦਾ ਹੈ ਇੱਕ ਦਿਨ ਵਾਹਿਗੁਰੂ ਦੀ ਕਿਰਪਾ ਸਦਕਾ ਦਰਸ਼ਨਾਂ ਦੀ ਤਾਂਘ ਮਿਟ ਜਾਂਦੀ ਹੈ ਵਾਹਿਗੁਰੂ ਦੀਦਾਰ ਬਖਸ਼ਦਾ ਹੈ ਤੇ ਉਹ ਬਬੀਹੇ ਦੇ ਹਿਰਦੇ ਵਿੱਚ ਟਿਕਾ ਆ ਜਾਂਦਾ। ਅੱਜ ਪੌੜੀ ਵਿੱਚ ਸਤਿਗੁਰਾਂ ਨੇ ਇਹ ਰਹਿਮਤ ਕੀਤੀ ਹੈ ਵੀ ਜਿਹੜੇ ਧਿਆਉਣ ਵਾਲੇ ਨੇ ਜਪਣ ਵਾਲੇ ਨੇ ਉਹਨੂੰ ਪਾਉਣ ਦੇ ਲਈ ਪ੍ਰੇਮ ਕਰਕੇ ਉਹਦੇ ਵਿੱਚ ਸਮਾ ਜਾਣ ਦੇ ਲਈ ਉਹਦੀ ਭਗਤੀ ਕਰਦੇ ਨੇ ਤੇ ਜਿਹੜੇ ਉਸਨੂੰ ਕੇਵਲ ਤਾਂ ਕੇਵਲ ਅੰਤ ਪਾਉਣ ਲਈ ਆਰਾਧਦੇ ਨੇ ਨਾ ਉਹ ਭਾਵੇਂ ਜਿੱਡੇ ਮਰਜ਼ੀ ਵੱਡੇ ਹੋ ਜਾਣ ਕਦੀ ਅਕਾਲ ਪੁਰਖ ਵਾਹਿਗੁਰੂ ਦਾ ਕਿਸੇ ਨੇ ਅੰਤ ਨਹੀਂ ਪਾਇਆ। ਗੁਰਮੁਖ ਭਗਤ ਸੇਵਕ ਕਦੀ ਅੰਤ ਪਾਉਣ ਲਈ ਨਹੀਂ ਅਰਾਧਦਾ ਉਹ ਸਦਾ ਉਹਦੇ ਵਿੱਚ ਸਮਾ ਜਾਣ ਦੇ ਲਈ ਹੀ ਉਹਦੀ ਇਬਾਦਤ ਕਰਦਾ ਉਹਦੀ ਕੀਰਤੀ ਕਰਦਾ। ਅੱਜ ਦੀ ਪੌੜੀ ਵਿੱਚ ਗੁਰੂ ਸਾਹਿਬ ਜੀ ਨੇ ਅੰਤ ਪਾਉਣ ਵਾਲਿਆਂ ਦੀ ਗੱਲ ਕੀਤੀ ਹੈ ਤੇ ਅਭੇਦ ਹੋਣ ਵਾਲਿਆਂ ਦੀ ਗੱਲ ਕੀਤੀ ਹੈ। ਗੁਰੂ ਕਿਰਪਾ ਕਰੇ ਆਪਾਂ ਇਸ ਪੌੜੀ ਨੂੰ ਵਿਚਾਰਨ ਦਾ ਯਤਨ ਕਰਾਂਗੇ। ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਰਸਨਾ ਨੂੰ ਪਵਿੱਤਰ ਕਰੀਏ ਪਿਆਰ ਸਹਿਤ ਉਚਾਰਨ ਕਰੋ।

संसार जगत के अंदर उस अकाल पुरख वाहिगुरु परमेश्वर ने जो एक कायनात सिरजी है ये उदी सिरजना है। उदी सिरजना विच मनुख एक कमाल दी उदी सिरज है, उदी उपज है, जिसनु परमात्मा ने खोजी बिरति दित्ती है, जिसनु परमात्मा ने बबेक बिरति दित्ती है। ये जिस पासे भी सोचता है, जिस पासे भी खोजता है, कमाल कर दिंदा है। इहदी बिरती दी खोज करके ही संसार जगत दे अंदर सारा ये विकास होया है। ये वाहिगुरु परमेश्वर ने इसनु अपने कायनात दे अंदर सिर मौर सिरजना है। कई धर्मां विच, कई दीनां विच इस करके ये भी कहा गया है कि ये परिपूर्ण परमात्मा ने सारी कायनात दे जूनियां दे विचों ये मकुलात है, सब तो उत्तम है, सब तो श्रेष्ठ है। बाणी भी इस गल की गवाही भरती है कि सब तो सियाणी कह लिए, न्यारी कह लिए, परमात्मा की किरत है। ये भी विद्वाना का जां अनुभवियां का ख्याल है कि जदों भी अकाल पुरख वाहिगुरु ने सारी सृष्टि बनाई ना तो उहदे मन विच एक कायनात बना के सिर्फ समझन वास्ते है कि परमात्मा ने सोचिया भी इन्नी सोहना मैं ये ब्रह्मांड बना दिता है जिदे विच हर चीज बड़ी सुंदर ते तरतीब विच है। उन्हें कियास कीती कि जे मैं आप इस ब्रह्मांड विच शरीर धार के रहना चाहवा ते मैं कहो जा शरीर धारण करांगा, हालांकि सब विच उहदी सत्या है, पर ये विद्वान समझाण वास्ते जां मनुख दी इउं कह लईए भी हस्ती नूं दसण वास्ते भी असीं की आ, कहिंदे परिपूर्ण परमात्मा ने उस वक्त इंसान की रचना की भी जे वो चाहे तो अपने आप नूं जो संसार विच रहण वास्ते शरीर करके आना चाहे तो उहदे लई ये मनुखा जामा जिहड़ा है संपूर्ण जामा है, संपूर्णता है इस जामे विच। इन्नी वाहिगुरु ने कृपा की, इस करके इहदे विच विवेक है, इहदे विच खोज है, लियाकत है। पर कदे ना कदे जदों हंगता मनुख दे नाल तुरदी है फिर वह खोज जिहड़ी है वह विवेकता जिहड़ी है किसी होर वहन विच बह जांदी है। हालांकि बहुत कुछ प्राप्त हुंदा है, बड़िया सिद्धियां धर्म के मार्ग से तुरदे भी लोग बड़े कमाल के सिद्ध पुरख हो जाते हैं, बहुत कुछ अध्यात्मक दियां गुंजलां उन्हां दियां खुल जांदियां ने, पर वह किते ना किते आके इस थां ते अड़ जांदे ने कि वह परमात्मा विच अभेदता नहीं पा सकते। सब कुछ उन्हां दे पास हो जाता है, उन्हां दे मन नूं साधन दा उन्हां कोल यंत्र आ जाता है, जुगत आ जाती है, इत्थों तक कि किसी नूं बचन भी दे देन उन्हां दा मन भी साध्या जांदा है, दूसरे दे मन की जान भी लेंदे ने, टका भी देंदे ने, उन्हां दे मन अंदर इन्हां इस तरह दियां रिद्धियां सिद्धियां दा भी वर्तारा वर्त जांदा है। पर जिहड़ी सब तों वड्डी रोक हुंदी है कि वह अभेद नहीं हो सकते। मिलाप की जिहड़ी अवस्था है यह अखीर है ते यह उन्हां नूं प्राप्त नहीं हुंदी। उत्थे जाके इन्ना कुछ होण दे बावजूद भी वह कल्पते रहिंदे ने, विलकते रहिंदे ने, जो पिछे आपां श्लोक विच पढ़िया ना, बबीहा ना बिललाए ना तरसाए इहो मन खसम का हुक्म मन। वह सब कुछ होण दे बावजूद भी रिद्ध सिद्ध कई तरह के पदार्थ उन्हां दे पास ने, दुनिया उन्हां दे चरणां विच आके झुकदी भी है उन्हां दी तप करके, उन्हां दी सत्या करके, उन्हां दे गुणा करके, पर अंतरीव तौर ते ओ मालक परमात्मा दी अभेदता तो महरूम रहिंदे ने। उहदा वड्डा कारण है कि अभेदता दे लई अपने आप नूं बिल्कुल मिटाना हुंदा है, खोज दी बिरती नूं उत्थे जाके छड्डना है, अपनी मत नूं उत्थे त्यागना है, अपनी हंगता नूं उत्थे त्यागना है। जप तप कर्म धर्म सारे हंगता विच हो जांदे ने, सब कुछ हंगता विच हुंदा है, मैं विच हुंदा है, ते होना भी चाहिए। मैं तो बिना कोई काम नहीं हो सकता, जिन्ना चिर मैं नहीं करांगा ये भाव नहीं आएगा। ठीक है ये मलीन नहीं होना चाहिए कि मेरे तो बिना जा मैं उस हंगता विच, मैं ते जरूरी है, पर वह मैं अखीर तक चलती है। पहला सेवा सिमरन करके मलीन मैं नू निर्मल करना है,
ਪਰ ਜਦੋਂ ਦੀ ਅਭੇਦਤਾ ਪ੍ਰਾਪਤ ਕਰਨੀ ਆ ਉਦੋਂ ਫਿਰ ਮਲੀਨ ਜਾਂ ਨਿਰਮਲਤਾ ਵਾਲੀ ਕੋਈ ਗੱਲ ਨਹੀਂ, ਉੱਥੇ ਤਾਂ ਬਸ ਆਪਣੀ ਮੈਂ ਦੀ ਹੋਂਦ ਨੂੰ ਬਿਲਕੁਲ ਖਤਮ ਕਰ ਦੇਣਾ ਹੈ। ਉਦੋਂ ਇਹ ਸਮਝਣਾ ਹੈ ਕਿ ਉਹ ਹੀ ਹੈ, ਹੋਰ ਕੋਈ ਹੈ ਨਹੀਂ। ਉੱਥੇ ਜਾ ਕੇ ਆਪਣੀ ਹੰਗਤਾ ਨੂੰ ਛੱਡਣਾ ਬਹੁਤ ਔਖਾ ਹੈ। ਜਦੋਂ ਪੂਜਾ ਹੋਵੇ, ਪ੍ਰਤਿਸ਼ਠਾ ਹੋਵੇ, ਲੋਕ ਜਾਣਦੇ ਹੋਣ, ਲੋਕਾਂ ਵਿੱਚ ਪਛਾਣ ਬਣੀ ਹੋਵੇ, ਭਗਤ ਹੈ, ਜਪੀ ਹੈ, ਤਪੀ ਹੈ, ਸਚਿਆਰ ਹੈ, ਤੇ ਉਦੋਂ ਫਿਰ ਆਪਣੀ ਮੈਂ ਨੂੰ ਮਾਰਨਾ ਬੜਾ ਔਖਾ, ਉਨੀ ਹੀ ਵੱਡੀ ਉਹਦੀ ਮੈਂ ਹੋ ਜਾਂਦੀ। ਇਹੀ ਸਿੱਧਾਂ ਨਾਲ, ਜੋਗੀਆਂ ਨਾਲ, ਨਾਥਾਂ ਨਾਲ ਹੋਇਆ। ਉਹਨਾਂ ਕੋਲ ਸਭ ਕੁਝ ਸੀ, ਬਹੁਤ ਕੁਝ ਜੀ ਉਹਨਾਂ ਕੋਲ, ਜੁਗਤਾਂ ਕਮਾਲ ਦੀਆਂ ਸਨ, ਜੋ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸਿੱਧ ਗੋਸ਼ਟ ਦੀ ਬਾਣੀ ਵਿੱਚ ਪ੍ਰਸ਼ਨ ਉੱਤਰ ਕੀਤਾ ਹੈ। ਸਿੱਧਾਂ ਦੇ ਨਾਲ ਕਿੰਨੀਆਂ ਗਹਿਰਾਈ ਦੀਆਂ ਗੱਲਾਂ ਉਹ ਕਰਦੇ ਨੇ ਗੁਰੂ ਸਾਹਿਬ ਜੀ ਦੇ ਨਾਲ, ਮਨ ਕਿੱਥੇ ਰਹਿੰਦਾ ਹੈ, ਪ੍ਰਾਣ ਕਿੱਥੇ ਵਸਦੇ ਨੇ, ਸ੍ਰਿਸ਼ਟੀ ਦੀ ਰਚਨਾ ਕਿਵੇਂ ਹੋਈ ਹੈ, ਹਿਰਦਾ ਕਿੰਨਾ ਚਿਰ, ਕਿੰਨੇ ਉਂਗਲ, ਕਿੰਨਾ ਆਕਾਰ ਦਾ ਹੈ, ਮਨ ਦਾ ਕੀ ਆਕਾਰ ਹੈ, ਇਹ ਕਿਵੇਂ ਮੈਂ ਆਈ, ਕਿਵੇਂ ਜਾਏਗੀ, ਕਿੱਡੇ ਕਮਾਲ ਦੇ ਉਹਨਾਂ ਦੇ ਉੱਤਰ ਸਵਾਲ ਨੇ ਗੁਰੂ ਸਾਹਿਬ ਜੀ ਦੇ ਨਾਲ। ਪਰ ਉਹਨਾਂ ਸਾਰਿਆਂ ਵਿੱਚ ਜਿਹੜੀ ਇੱਕ ਕਮੀ ਹੈ, ਜੋ ਗੁਰੂ ਨਾਨਕ ਸਾਹਿਬ ਜੀ ਸਮਝਾ ਰਹੇ ਨੇ ਕਿ ਤੁਹਾਡੇ ਪਾਸ ਸਭ ਕੁਝ ਹੈ, ਜੇ ਨਹੀਂ ਤੇ ਆਪਣੇ ਆਪ ਨੂੰ ਮਿਟਾਉਣ ਦੀ ਜੁਗਤ ਨਹੀਂ। ਜਿਸ ਭਗਤੀ ਨਾਲ, ਜਿਸ ਇਬਾਦਤ ਨਾਲ ਆਪਣੇ ਆਪ ਨੂੰ ਮਿਟਾਉਣਾ ਸੀ, ਉਸੇ ਭਗਤੀ, ਉਸੇ ਇਬਾਦਤ ਨਾਲ ਤੁਸੀਂ ਉਹਦਾ ਭੇਦ ਪਾਉਣਾ ਸੋਚ ਰਹੇ ਹੋ ਕਿ ਉਹਨੂੰ ਪਾ ਲਈਏ। ਇਸ ਕਰਕੇ ਗੁਰੂ ਸਾਹਿਬ ਜੀ ਨੇ ਇਹ ਬਚਨ ਕੀਤੇ, ਨਾਥ ਜਤੀ ਸਿੱਧ ਪੀਰ ਕਿਨੇ ਅੰਤ ਨਾ ਪਾਇਆ। ਨਾਥ ਨੇ ਮੁੱਖ, ਵੈਸੇ ਤਾਂ ਕਈ ਨਾਥ ਨੇ ਪਰ ਮੁੱਖ ਮੰਨੇ ਗਏ ਨੇ, ਛੇ ਨਾਥ, ਨੌ ਨਾਥ, ਛੇ ਜਤੀ, 84 ਸਿੱਧ, ਇਹ ਮੁੱਖ ਮੰਨੇ ਗਏ ਨੇ। ਫਿਰ ਅੱਗੇ ਪੀਰਾਂ ਦੀ ਕੋਈ ਗਿਣਤੀ ਨਹੀਂ। ਪਰ ਦਤਾਰ ਜੀ ਕਹਿੰਦੇ ਕਿਨੇ ਅੰਤ ਨਾ ਪਾਇਆ, ਕਿਸੇ ਨੇ ਵੀ ਤੇਰਾ ਅੰਤ ਨਹੀਂ ਪਾਇਆ। ਅੰਤ ਪਾਉਣਾ ਕੀ ਹੈ? ਅੰਤ ਪਾਉਣ ਦਾ ਮਤਲਬ ਇਹ ਹੈ ਵੀ ਪਰਮਾਤਮਾ ਤੋਂ ਪਹਿਲਾਂ ਕੀ ਸੀ। ਜਿਹੜੇ ਅੰਤ ਪਾਉਣਾ ਸੋਚਦੇ ਨੇ, ਅਸੀਂ ਕਹੀਏ ਵੀ ਅੰਤ ਪਾਉਣ ਦਾ ਮਤਲਬ ਕੀ ਹੈ? ਭਗਤੀ ਅਸੀਂ ਕਰ ਰਹੇ ਹਾਂ, ਸਾਧਨਾ ਕਰ ਰਹੇ ਹਾਂ, ਉਹਦੀ ਕੀਰਤੀ ਕਰ ਰਹੇ ਹਾਂ ਤੇ ਅਭੇਦ ਹੋਈਏ। ਜਿਹੜਾ ਅੰਤ ਪਾ ਰਿਹਾ ਉਹ ਭਗਤੀ ਨਹੀਂ ਕਰਦਾ, ਉਹ ਵਾਹਿਗੁਰੂ ਬਾਰੇ ਚਿਤਵਦਾ ਸੋਚਦਾ ਨਹੀਂ, ਨਹੀਂ ਉਹ ਵੀ ਵਾਹਿਗੁਰੂ ਬਾਰੇ ਚਿਤਵਨੀ ਕਰਦਾ ਹੈ। ਪਰ ਉਹਦੀ ਚਿਤਵਨੀ ਵਿੱਚ ਤੇ ਇੱਕ ਪ੍ਰੇਮੀ ਭਗਤ ਦੀ ਚਿਤਨੀ ਵਿੱਚ ਕੀ ਫਰਕ ਹੈ? ਉਹ ਸੋਚਦਾ ਵੀ ਮੈਂ ਇਹ ਲੱਭਾਂ ਕਿ ਰੱਬ ਤੋਂ ਪਹਿਲਾਂ ਕੀ ਸੀ, ਮੈਂ ਇਹ ਸੋਚਣਾ ਚਾਹੁੰਦਾ ਵੀ ਸ੍ਰਿਸ਼ਟੀ ਤੋਂ ਪਹਿਲਾਂ ਕੀ ਸੀ, ਉਹ ਆਪਣੀ ਅਕਲ ਦੇ ਘੋੜੇ ਦੌੜਾਉਂਦਾ ਹੈ। ਦੂਸਰਾ ਵੀ ਰੱਬ ਦੀ ਬੇਅੰਤਤਾ ਕਿੰਨੀ ਕੁ ਹੈ, ਉਹ ਕਿੰਨਾ ਕੁ ਮਹਾਨ ਹੈ, ਮੈਂ ਆਪਣੇ ਇਸ ਮਤ ਵਿੱਚ, ਆਪਣੇ ਇਸ ਸਰੀਰ ਵਿੱਚ ਉਹਦੀ ਮਹਾਨਤਾ ਨੂੰ ਜਾਣਨਾ ਚਾਹੁੰਦਾ। ਉਹ ਵੀ ਭਗਤੀ ਕਰਦਾ, ਉਹ ਵੀ ਖੋਜ ਕਰਦਾ, ਉਹ ਵੀ ਪੜ੍ਹਦਾ ਹੈ, ਉਹ ਵੀ ਮਾਰਗ ਦਾ ਸਾਧਕ ਬਣਦਾ ਹੈ। ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਅੰਤ ਖੁਆਰੀ ਤੋਂ ਬਿਨਾਂ ਕੁਝ ਨਹੀਂ ਮਿਲਦਾ, ਕਿਉਂਕਿ ਉਹ ਜਿਸ ਨੂੰ ਆਪਣੇ ਮਤ ਦੇ ਕਟੋਰੇ ਵਿੱਚ ਭਰਨਾ ਚਾਹੁੰਦਾ ਹੈ, ਉਹ ਇਸ ਮਤ ਦੇ ਕਟੋਰੇ ਵਿੱਚ ਸਮਾ ਨਹੀਂ ਸਕਦਾ, ਆ ਨਹੀਂ ਸਕਦਾ, ਅੰਤ ਹਾਰ ਹੀ ਹੱਥ ਵਿੱਚ ਪੈਂਦੀ ਹੈ। ਨਾਥ ਜਤੀ ਸਿੱਧ ਪੀਰ ਕਿਨੇ ਅੰਤ ਨਾ ਪਾਇਆ, ਕਿਸੇ ਨੇ ਅੰਤ ਨਹੀਂ ਪਾਇਆ, ਕਿੰਨੇ ਹੋ ਗਏ। ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਚਨ ਪੜ੍ਹਦੇ ਹਾਂ, ਉੱਥੇ ਦਤਾਰ ਪਿਤਾ ਮਹਾਰਾਜ ਜੀ ਨੇ ਇਹ ਸ਼ਬਦ ਕਹੇ। ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਹੇ ਵਾਹਿਗੁਰੂ ਅਕਾਲ ਪੁਰਖ ਜੀ, ਤੁਸੀਂ ਏਡੇ ਮਹਾਨ ਵੱਡੇ ਹੋ, ਜੋਗੀ ਜਤੀ ਤਪੀ ਪਚ ਹਾਰੇ ਅਰ ਬਹੁ ਲੋਕ ਸਿਆਣੇ, ਹਰ ਕੀ ਗਤ ਨਾ ਕੋਊ ਜਾਣੈ, ਕੋਈ ਉਸ ਵਾਹਿਗੁਰੂ ਪਰਮਾਤਮਾ ਬਾਬਤ ਪੂਰਨ ਤੌਰ ਤੇ ਜਾ ਨਹੀਂ ਸਕਦਾ। ਹਰ ਕੀ ਗਤ ਨਹਿ ਕੋਊ ਜਾਣੈ, ਜੋਗੀ ਜਤੀ ਤਪੀ ਪਚ ਹਾਰੇ ਅਰ ਬਹੁ ਲੋਕ ਸਿਆਣੇ। ਕਹਿੰਦੇ ਸਿਆਣੇ ਅਖਾਣ ਵਾਲੇ, ਆਲਮ ਫਾਜ਼ਿਲ ਆਪਣੇ ਆਪ ਨੂੰ ਅਖਾਣ ਵਾਲੇ ਚਲੇ ਗਏ। ਬਾਬਾ ਕਬੀਰ ਜੀ ਦਾ ਬਚਨ ਅਕਸਰ ਅਸੀਂ ਪੜ੍ਹਦੇ ਹਾਂ ਧਨਾਸਰੀ ਰਾਗ ਵਿੱਚ, ਕਈ ਵਾਰੀ ਹੁਕਮ ਰੂਪ ਵਿੱਚ ਸਤਿਗੁਰੂ ਜੀ ਸਾਨੂੰ ਬਖਸ਼ਦੇ ਨੇ। ਦਤਾਰ ਜੀ ਨੇ ਉੱਥੇ ਸਾਰਿਆਂ ਸਿੱਧਾ ਨਾਥਾਂ ਦੀ ਗੱਲ ਕੀਤੀ, ਸਨਕ ਸਮੰਦ ਮਹੇਸ਼ ਸਮਾਨਾ ਸੇਖ ਨਾਗ, ਤੇਰਾ ਮਰਮ ਨਾ ਜਾਣਾ, ਹੇ ਵਾਹਿਗੁਰੂ ਤੇਰਾ ਮਰਮ ਭੇਦ ਅੰਤ ਕੋਈ ਜਾਣ ਨਹੀਂ ਸਕਦਾ, ਕੀ ਤੂੰ ਫਿਰ ਸਮਾਏਗਾ ਨੀ ਹਿਰਦੇ ਵਿੱਚ। ਬਾਬਾ ਕਬੀਰ ਜੀ ਨੇ ਅੱਗੇ ਬੜੀ ਵੱਡੀ ਗੱਲ ਕਹਿ ਦਿੱਤੀ ਕਿ ਜੇ ਸਨਕ ਸਨੰਦਨ ਵਰਗੇ ਬ੍ਰਹਮਾ ਦੇ ਪੁੱਤਰ ਨੇ, ਬ੍ਰਹਮਾ ਤੋਂ ਪੈਦਾ ਹੋਏ ਉਹਨੂੰ ਨਹੀਂ ਜਾਣ ਸਕਦੇ, ਮਹੇਸ਼ ਨਹੀਂ ਜਾਣ ਸਕਦਾ, ਸੇਖ ਨਾਗ ਨਹੀਂ ਜਾਣ ਸਕਦਾ, ਤੇਰਾ ਮਰਮ ਕਿਨੇ ਅੰਤ ਨਹੀਂ ਪਾਇਆ, ਸਨਕ ਸਨੰਦ ਮਹੇਸ਼ ਸਮਾਨਾ ਸੇਖ ਨਾਗ, ਤੇਰਾ ਮਰਮ ਨਾ ਜਾਣਾ, ਹੇ ਵਾਹਿਗੁਰੂ ਜੇ ਤੇਰਾ ਕੋਈ ਭੇਦ ਨਹੀਂ ਜਾਣ ਸਕਦਾ
कौन है जो तेनू अपने हिरदे विच वसा सकदा है। ते रहाओ दी तुक विच गुरु साहब जी ने भगत जी ने कृपा कर दिती, संत संग राम हृदय वसाई, सत संगत दी कृपा दे नाल ओ हिरदे विच वस जांदा है। हिरदे विच वस जाण दा मतलब है भी ओदा हिरदा ओदे विच उधेल दिता, उन्हें समा गया, उन्हें हिरदे विच उन्हूं भर नहीं लिया, वो अंत नहीं पा गया, उन्हें अपने आप नूं उहदे विच समोह लिया है, अपना आपा उधेल दिता है। ते तां भगत जी कहिंदे वो ऐसी थां है जिथे उहदे विच समाया जा सकदा है, डुबिया जा सकदा है, पर उहदे तों वखरे होकर के उहदा भेद नहीं पाया जा सकदा। आम इंसान की गल तां छड्डो, दाता जी कहिंदे वड्डे वड्डे नाथ, नाथ दा अर्थ हुंदा जिन्हां ने अपने मन नूं नत्थ लिया है, जो अपने मालक आप ने, जिवें किसी जानवर नूं नत्थ पा दित्ती जांदी है, ते जिदे हाथ विच जानवर दी नत्थ हुंदी है, वह नत्थ जानवर का मालक हुंदा है ना, वह सज्जे खिचेगा तो जानवर पशु सज्जे जाएगा, खब्बे खिचेगा तो खब्बे जाएगा। मनुख का नाथ कौन है? मनुख का नाथ मनुख का मन है, मन जिस पासे नूं लजांदा है उस पासे नूं, साडी नत्थ मन दे हथ है। पर गुरु साहब कहते नाथ कौन है? जिन्हें अपने मन नूं भी नत्थ लिया है, उहदे कोल अपने मन की भी नत्थ है, उन्हें रस्सी अपने हाथ विच पकड़ी हुई है, वह इंद्रै जित है, नाथ का मन नहीं डोलता। वेखो मन इन्ना स्थिर है पर अंत फिर भी नहीं। नाथ जति, जत दा अर्थ है जिन्हें अपने इंद्रे जित ले, सारे इंद्रे जित ले, अखां की देखणगियां वह तय करेगा, कन्न की सुनगे वह तय करेगा, रसना की मानेगी वह तय करेगा। इंद्रे जित जेड़ा है उन्हें जति किया गया, जिन्हें अपने इंद्रिया से जित प्राप्त कर ली। मनुख जित नहीं पर कीती ते मनुख नहीं, जति मनुख ही ने, पर आम संसारी मनुख दे वस दी गल नहीं कि वह अपने इंद्रिया नूं जित ले। जोर लाएगा एक अद्धा इंद्रा जित लेगा, कोई मनुख यह कोशिश करे भी मैं इंद्रे जितने ने, वध तो वध अपनी अखां नूं रोक सकता है, जां कोई अपने कन्नां नूं कहे भी मैं बुरियाई नहीं सुननी, जां अपनी जुबान ते कंट्रोल कर सकदा है भी मैं मंदा बोलना नहीं जां बुरा खाना नहीं। अपने किसे एक इंद्रे नूं जित्तण दे लई भी बंदे दी उमर बतीत हो जांदी है, किन्ना जद्दोजहद करना पैंदा है। ते जिन्हें पंजे दे पंजे इंद्रे जित ले, जिन्हें नासका जित ली, अखां जित लिया, कर्ण जित लिया, रसना जित ली, त्वचा जित ली, वह है जति। ते गुरुदेव पिता महाराज सच्चे पातशाह जी कहिंदे जति भी जत सत कायम रखण वाले भी बड़े जीवन वाले ने, पर अंत नहीं पै सकता भी वह कहे भी मैं जत धारण कर लिया ते हुण तू मेरे वस आ गया, मैं अपने मन नूं नत्थ लिया ते तू मेरे वस है। उस तो बाद दाता जी कहिंदे सिद्ध, सिद्ध दा अर्थ भी उही है जिन्हें अपने आप नूं बिल्कुल साध लिया, बिल्कुल अपने आप नूं शुद्ध कंचन बना लिया। पीर जेड़े उस मुकाम ते पहुंच गए, ये इस्लामिक शब्द है। सिद्ध नाथ ते जति ये सामी ने, ये जेड़े पूर्व दे जेड़े महान पुरुष ने उन्हां लई बचन वरते ने, जेड़े सनातन विच हुंदे ने जां हिंदुस्तान दी पूर्व दे इलाके दे जेड़े साधक ने, वह नाथ बनते ने, जति बनते ने, सिद्ध बनते ने। ते जेड़े भी सामी धर्म दे लोक ने इस्लाम वाले पासे जा कह लिए, उन्हां विच पीर हुंदे ने, उन्हां विच आलम फाजल हुंदे ने, उन्हां विच गौंस हुंदे ने। इन्नी कमाल की पदवी है गौंस की, इथों तक आख्या जाता है भी वह अपने शरीर जिवें नाथ नाथां लिए वरत्या जाता कि वह अपने सारे शरीर नूं पंजां तत्तां विच अपने शरीर के तत्तां नूं खिलार देंदे ने ते फिर समेट लेंदे सन। इन्नी उन्हां दे कोल साइंस दी शरीर दी। ते पीरां दे विच गौंस एक बड़ा जिवें हमजा गौंस आपां शब्द सुणदे आ, गौंस बड़ा वड्डा सामी धर्मां दे लोकां दी पदवी है, वह भी अपने शरीर के अंगां नूं अपने शरीर के तत्तां नूं खिलार के फिर कट्ठे कर ले, मान लो तत्तां तों जीवन तैयार कर देंदे ने। एड्डी वड्डी साइंस के लोग, इन्ने साधक लोग, पर दाता जी कहिंदे जो कुछ मर्जी है किन्ने अंत ना पाया। वाहिगुरु बहुत कुछ उन्हां ने जान लिया मान लिया, पर किन्हां ने बहुत कुछ जानने तो बाद भी तेरा अंत नहीं पाया कि तू किथे वसदा है, कौन है, कदों तेरा आरंभ है, कदों तेरा अंत है, यह कोई नहीं दस सकता। गुरु नानक देव सच्चे पातशाह जी ने तो गल ही मुका दिती। आपां रोज जपजी साहब जी की बाणी विच बचन पढ़दे हां, थित वार ना जोगी जाने, रुत माहो ना कोई, जा करता सिरठी को साजे। अंत पाणा ना भी सृष्टि किवें बनी, जा करता सिरठी को साजे, आपे जाने सोई वो आप ही जानदा। पिता का जन्म के जाने पूत,
ਪਿਤਾ ਦੇ ਜਨਮ ਬਾਬਤ, ਇੱਥੇ ਇਹ ਨਹੀਂ ਵੀ ਪਿਤਾ ਦੇ ਜਨਮ ਤਰੀਕ ਦਾ ਪਤਾ ਹੈ ਤੇ ਕੋਈ ਆਖੇ ਵੀ ਮੈਂ ਤਾਂ ਆਪਣੇ ਬਾਪ ਦੀ ਜਨਮ ਤਰੀਕ ਨੂੰ ਜਾਣਨਾ। ਇਹਦਾ ਮਤਲਬ ਹੈ ਜੋ ਤੇਰੇ ਤੋਂ ਪਹਿਲਾਂ ਜੰਮਿਆ ਹੈ ਤੈਨੂੰ ਜਿੰਨਾ ਕੁ ਦੱਸੇਗਾ ਤੈਨੂੰ ਉਨਾ ਹੀ ਮੰਨਣਾ ਪਏਗਾ ਨਾ। ਉਹ ਤੇਰਾ ਬਾਪ ਤੈਨੂੰ ਕਹੇ ਵੀ ਪੁੱਤਰ ਮੇਰਾ ਜਨਮ ਇਸ ਧਰਤੀ ਤੇ ਹੋਇਆ, ਇਸ ਸ਼ਹਿਰ ਵਿੱਚ ਹੋਇਆ, ਮੈਂ ਆਹ ਖੇਡਾਂ ਕਰਦਾ ਰਿਹਾ, ਤੈਨੂੰ ਉਹਦੇ ਤੇ ਮੰਨਣਾ ਹੀ ਪੈਣਾ, ਮਨੌਤ ਰੱਖਣੀ ਪੈਣੀ ਹੈ। ਉਹ ਸੱਚ ਹੈ ਕਿ ਝੂਠ ਹੈ ਉਹ ਪਿਤਾ ਜਾਣਦਾ ਹੈ, ਤੂੰ ਉਹਦੇ ਦੱਸੇ ਤੇ ਹੀ ਐਤਬਾਰ ਕਰ ਸਕਦਾ ਜਾਂ ਬੇਤਬਾਰਾ ਹੋ ਸਕਦਾ। ਇਸੇ ਤਰ੍ਹਾਂ ਪਰਮਾਤਮਾ ਹੈ, ਪਰਮੇਸ਼ਵਰ ਦੇ ਪਿਆਰਿਆਂ ਨੂੰ ਜੋ ਉਸਨੇ ਇਲਹਾਮ ਕੀਤਾ ਹੈ ਜਿਵੇਂ ਜਿਵੇਂ ਦੱਸਿਆ ਹੈ, ਜਾਂ ਗੁਰੂ ਸਾਹਿਬ ਜੀ ਵੀ ਸ੍ਰਿਸ਼ਟੀ ਦੀ ਰਚਨਾ ਬਾਬਤ ਗੱਲ ਕਰਦੇ ਨੇ, ਇਸ ਪੌੜੀ ਵਿੱਚ ਵੀ ਅੱਗੇ ਕਰਨਗੇ, ਪਰ ਨਾਲ ਹੀ ਕਹਿ ਦਿੱਤਾ ਵੀ ਇਹ ਕਿਆਸਾਂ ਲਾਈਆਂ ਗਈਆਂ ਨੇ। ਜਿਵੇਂ ਜਿਵੇਂ ਕਿਸੇ ਨੂੰ ਵਾਹਿਗੁਰੂ ਨੇ ਮੱਤ ਦਿੱਤੀ ਉਹਨੇ ਦੱਸ ਦਿੱਤਾ, ਪਰ ਉਹਦੇ ਬਾਬਤ ਥਿੱਤ ਕਿਹੜੀ ਥਿੱਤ ਸੀ, ਕਿਉਂਕਿ ਥਿੱਤਾਂ ਤੇ ਬਾਅਦ ਚੋਂ ਬਣੀਆਂ, ਕਿਹੜੀ ਰੁੱਤ ਸੀ, ਰੁੱਤ ਤਾਂ ਬਾਅਦ ਚੋਂ ਬਣੀ, ਬ੍ਰਹਿਮੰਡ ਤੇ ਬਣਨ ਤੋਂ ਬਾਅਦ ਰੁੱਤਾਂ ਬਣੀਆਂ ਨਾ, ਵਾਰ ਕਿਹੜਾ ਸੀ, ਮਹੀਨਾ ਕਿਹੜਾ ਸੀ, ਥਿੱਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹੋ ਨਾ ਕੋਏ, ਕੋਈ ਨਹੀਂ ਜਾਣਦਾ, ਜਾ ਕਰਤਾ ਸ੍ਰਿਠੀ ਕੋ ਸਾਜੇ, ਉਹਨੇ ਸ੍ਰਿਠੀ ਨੂੰ ਸਾਜਿਆ ਹੈ। ਬੜੀ ਵੱਡੀ ਕਮਾਲ ਦੀ ਗੱਲ ਹੈ ਕਿ ਅਜੇ ਤਾਂ ਅਸੀਂ ਇਸ ਸ੍ਰਿਸ਼ਟੀ ਬਾਰੇ ਨਹੀਂ ਜਾਣ ਸਕੇ, ਸ੍ਰਿਸ਼ਟੀ ਬਾਰੇ ਵੱਡੀਆਂ ਵੱਖੋ ਵੱਖਰੀਆਂ ਫਿਲੋਸਫੀਆਂ ਬਣੀਆਂ ਨੇ, ਵੱਖੋ ਵੱਖਰੇ ਅਧਿਐਨ ਹੋਏ ਗਏ ਨੇ, ਤੇ ਸ੍ਰਿਸ਼ਟੀ ਕਰਤਾ ਬਾਬਤ ਜਾਣਨਾ ਇਹ ਤੇ ਨਾਮੁਮਕਿਨ ਹੈ। ਦਾਤਾ ਜੀ ਕਹਿੰਦੇ ਕਿੰਨੇ ਅੰਤ ਨਾ ਪਾਇਆ, ਕੋਈ ਅੰਤ ਨਹੀਂ ਪਾ ਸਕਦਾ। ਅੰਤ ਨਾ ਪਾਵਤ ਦੇਵ ਸਵੈ ਮੁਨ, ਇੰਦਰ ਮਹਾਸਿਵ ਜੋਗ ਕਰੀ, ਫੁਨ ਵੇਦ ਬਿਰੰਚ ਵਿਚਾਰ ਰਹੋ, ਹਰ ਜਾਪ ਨਾ ਛਾਡਿਓ ਇੱਕ ਕਰੀ। ਗੁਰੂ ਸਾਹਿਬਾਨਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਕੱਲ ਪਰਸੋਂ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਵਈਆ ਕਿਹਾ ਸੀ ਕਿ ਦਤਾਰ ਪਿਤਾ ਮਹਾਰਾਜ ਜੀ ਕਹਿੰਦੇ ਕੌਣ ਅੰਤ ਨਹੀਂ ਪਾ ਸਕਦਾ, ਬ੍ਰਹਮਾ ਵਰਗੇ, ਰਮਨਾ ਰਿਖ ਵਰਗੇ, ਚਤੁਰਾਨਨ ਵਰਗੇ ਕੋਈ ਤੇਰਾ ਭੇਦ ਨਹੀਂ ਪਾ ਸਕਦੇ। ਸਭ ਹਾਰ ਥਕੇ ਕਿਨੇ ਭੇਦ ਨਾ ਪਾਇਓ, ਸਾਰੇ ਹਾਰ ਗਏ ਪਚ ਗਏ ਪਰ ਤੇਰਾ ਕੋਈ ਭੇਦ ਨਹੀਂ ਪਾ ਸਕਦਾ। ਗੁਰਮੁਖ ਨਾਮ ਧਿਆਏ ਤੁਝੈ ਸਮਾਇਆ, ਗੁਰੂ ਸਾਹਿਬ ਨੇ ਨਾਲ ਕਿਰਪਾ ਕਰ ਦਿੱਤੀ ਵੀ ਇਹਦਾ ਮਤਲਬ ਇਹ ਨਹੀਂ ਜੇ ਉਹਦਾ ਭੇਦ ਨਹੀਂ ਪਾ ਸਕਦੇ ਤੇ ਕੁਝ ਹੈ ਨਹੀਂ। ਦਾਤਾ ਜੀ ਕਹਿੰਦੇ ਭੇਦ ਪਾਇਆ ਨਹੀਂ ਜਾਂਦਾ, ਉਹਦੇ ਵਿੱਚ ਆਪਣੇ ਆਪ ਨੂੰ ਸਮਾਇਆ ਜਾਂਦਾ। ਗੁਰਮੁਖ ਨਾਮ ਧਿਆਏ, ਇੱਕ ਨਾਮ ਧਿਆਉਂਦਾ ਵੀ ਮੈਂ ਧਿਆ ਕੇ ਆਪਣੀ ਮੱਤ ਵਿੱਚ ਪਾਲਾਂ ਵੀ ਹੈ ਕਿ, ਇੱਕ ਧਿਆਉਂਦਾ ਵੀ ਮੈਂ ਆਪਣਾ ਆਪ ਇਹਦੇ ਵਿੱਚ ਉਦਾਲ ਦਿਆਂ। ਗੁਰਮੁਖ ਜੋ ਹੈ ਉਹ ਆਪਣੇ ਆਪ ਨੂੰ ਵਾਹਿਗੁਰੂ ਵਿੱਚ ਸੁੱਟ ਦਿੰਦਾ ਹੈ। ਨਾਮ ਧਿਆਏ ਤੁਝੈ ਸਮਾਇਆ, ਤੇਰੇ ਵਿੱਚ ਸਮਾ ਗਿਆ। ਜਿਵੇਂ ਨਦੀ ਦਾ ਪਾਣੀ, ਜਲ ਦਾ ਪਾਣੀ, ਸੋਮੇ ਦਾ ਪਾਣੀ ਦਰਿਆ ਵਿੱਚ ਸਮਾ ਜਾਂਦਾ, ਸਮੁੰਦਰ ਵਿੱਚ ਸਮਾ ਜਾਂਦਾ, ਵਾਹਿਗੁਰੂ ਨੂੰ ਇਸ ਢੰਗ ਨਾਲ ਸਲਾਉਣ ਵਾਲੇ ਵਾਹਿਗੁਰੂ ਵਿੱਚ ਸਮਾ ਜਾਂਦੇ ਨੇ, ਜਿਹਨੂੰ ਗੁਰੂ ਸਾਹਿਬ ਜੀ ਨੇ ਇਉਂ ਬਚਨ ਕੀਤੇ ਨੇ, ਸਾ ਲਾਹੀ ਸਾ ਲਾਹੇ ਏਤੀ ਸੁਰਤ ਨਾ ਪਾਇਆ, ਕਿਨੇ ਤੇਰਾ ਅੰਤ ਨਾ ਪਾਇਆ। ਸਾ ਲਾਹੀ ਸਾ ਲਾਹੇ, ਸਾਰੇ ਸਲਾਹੀ ਜਾਓ, ਸਾਰੇ ਅਰਾਧੀ ਜਾਓ, ਪਰ ਦਤਾਰ ਜੀ ਕਹਿੰਦੇ ਏਤੀ ਸੁਰਤ ਨਾ ਪਾਈਆ। ਇੱਥੇ ਸੁਰਤ ਦਾ ਅਰਥ ਹੈ ਅੰਤ, ਕੋਈ ਵੀ ਕਿਸੇ ਵਿੱਚ ਇੰਨੀ ਤਾਕਤ ਨਹੀਂ ਕਿ ਉਹਦਾ ਅੰਤ ਪਾ ਲਏ। ਸਾ ਲਾਹੀ ਸਾ ਲਾਹੇ ਏਤੀ ਸੁਰਤ ਨਾ ਪਾਈਆ, ਨਦੀਆਂ ਅਤੈ ਵਾਹ, ਨਦੀਆਂ ਅਤੈ ਵਾਹ, ਅਤੈ ਦਾ ਅਰਥ ਹੈ ਹੋਰ, ਵਾਹ ਦਾ ਅਰਥ ਹੈ ਨਾਲੇ, ਛੋਟੇ ਛੋਟੇ ਨਾਲੇ, ਛੋਟੀਆਂ ਛੋਟੀਆਂ ਨਦੀਆਂ। ਦਤਾਰ ਜੀ ਕਹਿੰਦੇ ਉਹਦਾ ਅੰਤ ਪਾ ਸਕਦੇ ਹਾਂ, ਦਰਿਆ ਦਾ, ਸਮੁੰਦਰ ਦਾ। ਨਦੀਆਂ ਅਤੈ ਵਾਹ ਪਵਹਿ ਸਮੁੰਦ ਨਾ ਜਾਣੀਆਂ, ਸਮੁੰਦਰ ਵਿੱਚ ਡਿੱਗ ਸਕਦੀਆਂ ਨੇ ਪਰ ਸਮੁੰਦਰ ਨੂੰ ਜਾਣ ਨਹੀਂ ਸਕਦੀਆਂ ਵੱਖਰੀਆਂ ਹੋ ਕੇ। ਪਵੈ ਸਮੁੰਦ ਨਾ ਜਾਣੀਆਂ, ਸਮੁੰਦ ਸਾਹਾ ਸੁਲਤਾਨ, ਉਹ ਸੁਲਤਾਨ ਹੈ, ਉਹ ਦਰਿਆਓ ਹੈ। ਇਸ ਕਰਕੇ ਜਦੋਂ ਪਰਮਾਤਮਾ ਦੀ ਬੇਅੰਤਤਾ ਦੀ ਗੱਲ ਵੀ ਜਦੋਂ ਵੀ ਗੁਰੂ ਸਾਹਿਬ ਜੀ ਨੇ ਕੀਤੀ ਹੈ ਤੇ ਇਹ ਕਿਹਾ ਤੂੰ ਦਰਿਆਓ ਦਾਨਾ ਬੀਨਾ, ਮੈਂ ਮੱਛਲੀ ਕੈਸੇ ਅੰਤ ਲਹਾਂ, ਇੱਕ ਮੱਛੀ

दतार जी ने कहा कई युग तक उन्हें ताड़ी लाई पर उस परमात्मा का अंत कोई पा नहीं सकिया। दाता जी कहने गुरमुख नाम ते आए, गुरमुख ने की करना है गुरु की मत लेकर के त्यौना है आराधना है, ते आराधन वेले बिरती की होनी चाहिए है, आराधन वेले समझ की होनी चाहिए कि हे वाहिगुरु मैं निताना मैं निमाना मैं गौण मैं तुच्छ तू समर्थ तू वड्डा ते मैं ता सिर्फ तेरे विच अपना आपा उदेलना है, तू समर्थ है मेरी गत मेरी मित ता बड़ी थोड़ी है मैं नहीं जान सकता, तू मेरे गुनाह ना चितवी मेरे औगण ना चितवी तू अपने आप की विशालता वेखी। बस ए आराधना इस ढंग नाल जो कोई करेगा समाया उदे विच समा जाएगा उदे विच टिक जाएगा, जुग छत्ती गोबार तिस ही पाया। गुरु साहब कहिंदे ने एक जी जिदा जन्म हुणे होया इस सदी विच होया वो कहे भी मैं उन्हूं वेखना है उन्हूं जानना है, जुग छत्ती गुबार जेड़ा छत्ती जुगां तक गुबार रूप विच रहा है। ये बाणी ने प्रोड़ता कीती है जुग छत्ती दा अर्थ है एक जुग कई हजार सालां दा है, इहदा भाव इत्थे इउं लईए भी कई जुगां तक जेड़ा चौंकड़ी मार के निर्गुण स्वरूप विच ही रहा है। बाणी विच असीं पढ़दे हां दतार पिता महाराज जी ने बचन कीते ने कि उस अकाल पुरख वाहिगुरु परमात्मा ने ताड़ी लाई सिरजन हार है, ताड़ी दर्थ है समाधि लाई, जुग छत्ती केते गुबारे ताड़ी लाई सिरजन हारे कि कई जुगां तक वो निर्गुण रूप विच ही रहा है, उहदे बाबत जानिया नहीं जा सकता। अरबद नरबद धुंदू कारा धरन ना गगन ना हुक्म अपारा, ना दिन रैन चंद ना सूरज सुन समाध समाएगा, सुन समाधि विच छत्ती जुग तक जेड़ा रहा है। गुरु साहब कहिंदे तू अज पैदा होके आखे भी मैं उहदा अंत पा लवां मैं उहनू जान लवां, कहिंदे नहीं जुग छत्ती गुबार हनेरे विच सुन विच तिस ही पाया, उहदी मौज सी बैठा रहा निर्गुण रूप विच बैठा रहा, उहदी मौज सी सरगुण हो गया जला बिंब असराल तिने वरताया। वेखो किन्नी कमाल दी गल, किन्ने सौ साल पहला गुरु साहब जी कर रहे ने कि परमात्मा पहला जुग छत्ती गुबार विच बैठा फिर उन्हें हर पासे पानी ही पानी कर दिता। अज दी साइंस भी गल मनदी है, खोजा भी यह मनदियां ने भी जदों यह सृष्टि बनी सब तो पहला गैंसा सन धुंद सी, ते गुरु साहब ने कहा भी अरबद नरबद धुंदू कारा, उस तो बाद की बनिया पानी बनिया, पहला पानी जियो है पानी बनिया सारे पासे, पानी तो फिर कीट जीव पैदा होए अंबीबा पैदा होया जीव पैदा होए, उस तो बाद फिर अगे सृष्टि चली ते गुरु साहब जी भी कृपा करते ने जला बिंब असराल, जला बिंब जला का अर्थ भी पानी बिंब का अर्थ भी पानी असराल का अर्थ है भयानक, कहिंदे इन्ना कु पानी सी भयानक रूप अंदर हर पासे जल थल हो गई हर पासे जल थल सी, तिने वरताया उस निर्गुण स्वरूप ने पहला अपने आप नु सुन अवस्था विच रखिया फिर उसने पानी वराया सारे पासे पानी ही पानी हो गया, उस पानी विच जीव पैदा होए किन्ना चिर नील अनिल अगम सरजीत सुभाया, नील अनिल ए गिनती है जिवें आपां गिनती करदे ना लख करोड़ अरब खरब असंख पदम नील अनिल, इदों अगे गिनती मुक जांदी है इस तो अगे गिनती नहीं, अनिल नू किन्नी वारी भावें कर लो सौ तो दशक तो आप गिनती शुरू की खरब तक गई अरब तक गई नील असंख पदम तक जाती, गुरु साहब कहते भी इनी सारी गिनती कर लो तुसी फिर भी कहना पेगा भी गिनती मुक गई सरजीत सबाया, ओ परमात्मा सरजीत अवस्था विच जिंद दी अवस्था विच पानी रूप विच पसरिया रहा, पहला सुन अवस्था विच रहा फिर पानी दी अवस्था विच रहा फिर की पैदा किया अगन उपाई वाद भुख तिहाया, ये जीवां विच पैदा हो गया उस परमात्मा दी माया, अगन पैदा हुई उपाई पैदा कीती वाद क्रोध पैदा कीता तपश पैदा कीती कह लियो दी भुख तिहाया, भुख ते त्रेह पैदा कीती जीवां दे अंदर उहदे अनुसार ही फिर सारी सृष्टि बनी। दाता जी कहिंदे अगन उपाई वाद भुख तिहाया, उस परमात्मा ने अपनी शक्ति तो सारा कुछ बनाया, शक्ति जड़ है माया नु चेतन नहीं मन्या गया विद्वाना ने, माया जड़ है माया दा स्वामी जेड़ा है ओ चेतन है, माया जेड़ी जड़ है असी जिस माया विच रहने हां ए जड़ जड़ दर्थ है
ਇਉਂ ਕਹਿ ਲਈ ਵੀ ਮੁਰਦਾ। ਹੁਣ ਮੁਰਦਾ ਜਿਹੜੀ ਪਰਮਾਤਮਾ ਦੀ ਮੁਰਦਾ ਚੀਜ਼ ਹੈ, ਉਹ ਵੇਖੋ ਕੀ ਕੁਝ ਬਣਾ ਰਹੀ ਹੈ, ਕਿੰਨਾ ਕੁਝ ਕੁਝ ਹੈ, ਪਰ ਆਪਣੇ ਆਪ ਚ ਕੁਝ ਨਹੀਂ, ਉਹ ਆਪਣੇ ਆਪ ਚ ਮੁਰਦਾ ਹੈ। ਜਿਵੇਂ ਇਉਂ ਸਮਝੀ ਮਿੱਟੀ ਹੈ, ਮਿੱਟੀ ਤੋਂ ਬਰਤਨ ਬਣਦਾ, ਮਿੱਟੀ ਤੋਂ ਪਿਆਲਾ ਬਣਦਾ, ਮਿੱਟੀ ਤੋਂ ਕਾਸਾ ਬਣਦਾ, ਕੁਝ ਵੀ ਭਾਂਡਾ ਅਸੀਂ ਬਣਾਈਏ, ਪਰ ਮਿੱਟੀ ਮਿੱਟੀ ਹੈ, ਜੜ ਹੈ, ਆਪਣੇ ਆਪ ਚ ਕੁਝ ਨਹੀਂ ਬਣਾ ਸਕਦੀ। ਉਹਨੂੰ ਕੌਣ ਬਣਾਉਂਦਾ ਹੈ? ਉਹਨੂੰ ਘੁਮਿਆਰ ਬਣਾਉਂਦਾ ਹੈ, ਆਪਣੇ ਚੱਕ ਤੇ ਰੱਖਦਾ ਹੈ। ਉਸ ਮਿੱਟੀ ਤੋਂ ਫਿਰ ਸਾਰੇ ਭਾਂਡੇ ਬਣ ਜਾਂਦੇ ਨੇ। ਇਸੇ ਤਰ੍ਹਾਂ ਮਾਇਆ ਜੜ ਹੈ, ਆਪਣੇ ਆਪ ਵਿੱਚ ਕੁਝ ਨਹੀਂ, ਪਰ ਗੁਰੂ ਸਾਹਿਬ ਕਹਿੰਦੇ ਘੁਮਾਰ ਹੈ ਏਕ ਜੋ ਮਾਟੀ ਗੁੰਦੀ, ਬਹੁਬਿਧ ਬਾਨੀ ਲਾਈ, ਕਾਹੂ ਮੈਂ ਮੋਤੀ ਮੁਕਤਾਹਲ, ਕਾਹੂ ਵਿਆਹ ਦੂ ਪਾਈ। ਕਹਿੰਦੇ ਪਰਮਾਤਮਾ ਨੇ ਮਿੱਟੀ ਦੇ ਭਾਂਡੇ ਬਣਾ ਦਿੱਤੇ, ਕਿਸੇ ਵਿੱਚ ਮੋਤੀ ਫੁੱਲ ਜੜ ਦਿੱਤੇ ਘੁਮਿਆਰ ਨੇ, ਕਿਸੇ ਚ ਕਾਲਖ ਲਾ ਦਿੱਤੀ, ਕਿਸੇ ਨੂੰ ਵਿੰਗਾ ਬਣਾ ਦਿੱਤਾ, ਕਿਸੇ ਨੂੰ ਸਿੱਧਾ ਬਣਾ ਦਿੱਤਾ, ਪਰ ਘੁਮਿਆਰ ਦੀ ਦ੍ਰਿਸ਼ਟੀ ਵਿੱਚ ਸਾਰੀ ਮਿੱਟੀ ਹੈ। ਉਹਨੂੰ ਪਤਾ ਹੈ ਕਿ ਜਿਹਨੂੰ ਜਿਵੇਂ ਮੈਂ ਬਣਾਇਆ, ਜਦੋਂ ਜੀ ਕਰਾਂਗਾ ਫਿਰ ਢਾਲ ਕੇ ਬਣਾ ਲਾਂਗਾ, ਉਹੀ ਮਿੱਟੀ ਹੈ, ਉਹਨੂੰ ਢਾਲ ਕੇ ਹੋਰ ਭਾਂਡੇ ਬਣਾ ਲੈਂਦਾ ਹੈ। ਕਹਿੰਦੇ ਮਾਇਆ ਮਿੱਟੀ ਹੈ, ਜੜ ਹੈ, ਆਪਣੇ ਆਪ ਵਿੱਚ ਕੁਝ ਨਹੀਂ, ਪਰ ਉਹਨੂੰ ਸਿਰਜਣ ਵਾਲੀ ਚੇਤਨਾ ਜਿਹੜੀ ਉਹ ਬ੍ਰਹਮ ਹੈ। ਸਾਡੇ ਅੰਦਰ ਦੋਵੇਂ ਰੂਪ ਨੇ। ਚੇਤਨਤਾ ਕੀ ਹੈ? ਜੇ ਅਸੀਂ ਬੋਲ ਰਹੇ ਹਾਂ, ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਾਉਣ, ਨੌ ਦੁਆਰੇ ਪ੍ਰਗਟ ਕੀ, ਦਸਵਾਂ ਗੁਪਤ ਰਖਾਇਆ, ਉਹ ਦਸਮ ਦਰਬਾਰ ਦੇ ਅੰਦਰ ਚੇਤਨਾ ਉਹਦੀ ਸ਼ਕਤੀ ਜਿਹੜੀ ਹੈ ਗੁਪਤ ਰੂਪ ਵਿੱਚ ਸਾਰੇ ਕਾਰਜ ਕਰ ਰਹੀ ਹੈ। ਉਹ ਆਪ ਗੁਪਤ ਬੈਠਾ ਹੈ, ਪਰ ਉਹਦਾ ਹੁਕਮ ਚੱਲਦਾ ਹੈ। ਜਿਵੇਂ ਕੋਈ ਬਾਦਸ਼ਾਹ ਗੁਪਤ ਰੂਪ ਵਿੱਚ ਬੈਠਦਾ ਹੈ, ਉਹ ਸਾਰਿਆਂ ਦੇ ਕੋਲ ਆ ਕੇ ਤੇ ਨਾ ਕੱਲੇ ਕੱਲੇ ਨੂੰ ਕਹਿੰਦਾ ਵੀ ਆਹ ਮੇਰਾ ਹੁਕਮ ਹੈ, ਤੂੰ ਮੰਨ, ਆ ਮੇਰਾ ਹੁਕਮ ਹੈ, ਆਹ ਮੇਰਾ ਪ੍ਰਵਾਨਾ ਹੈ। ਉਹਦੀ ਕਾਰ ਤਾਂ ਆਪਣੇ ਆਪ ਹੋ ਰਹੀ ਹੈ, ਉਹ ਇੱਕ ਥਾਂ ਤੇ ਬੈਠਾ, ਇੱਕ ਕੁਰਸੀ ਤੇ ਬੈਠਾ, ਆਪਣਾ ਪ੍ਰਵਾਨ ਛੱਡਦਾ ਹੈ, ਫੁਰਮਾਨ ਦਿੰਦਾ ਹੈ, ਹੁਕਮ ਦਿੰਦਾ ਹੈ, ਇੱਕ ਖਿਣ ਅੰਦਰ ਸਾਰੇ ਸੰਸਾਰ ਵਿੱਚ ਲਾਗੂ ਹੋ ਜਾਂਦਾ ਹੈ, ਸਾਰੇ ਦੇਸ਼ ਵਿੱਚ ਲਾਗੂ ਹੋ ਜਾਂਦਾ ਹੈ। ਗੁਰਦੇਵ ਜੀ ਕਹਿੰਦੇ ਇਸੇ ਤਰ੍ਹਾਂ ਉਹ ਅਕਾਲ ਪੁਰਖ ਵਾਹਿਗੁਰੂ ਸਿਰਜਣਹਾਰ ਪਰਮਾਤਮਾ ਨੇ ਇਸ ਜੜ ਨੂੰ ਆਪਣਾ ਹੁਕਮ ਦਿੱਤਾ ਹੈ, ਮਾਇਆ ਨੂੰ ਆਪਣੀ ਚੇਤਨਾ ਦੇ ਕਰਕੇ, ਆਪਣੀ ਸ਼ਕਤੀ ਦੇ ਕਰਕੇ ਤੋਰਿਆ ਹੈ ਕਿ ਜਿੰਨਾ ਚਿਰ ਮੈਂ ਤੇਰੇ ਨਾਲ ਰਹਾਂਗਾ, ਮੇਰੀ ਸ਼ਕਤੀ ਤੇਰੇ ਕੋਲ ਚੇਤਨਾ ਹੋਏਗੀ, ਤੂੰ ਸਾਰੇ ਕਾਰਜ ਕਰਦੀ ਰਹੇਂਗੀ। ਜਿਸ ਦਿਨ ਮੇਰਾ ਜੀ ਕਰੇਗਾ, ਮੈਂ ਆਪਣਾ ਆਪਾ ਤੇਰੇ ਚੋਂ ਕੱਢ ਲਾਂਗਾ, ਤੂੰ ਮਿੱਟੀ ਦੀ ਢੇਰੀ ਹੋ ਜਾਏਗੀ, ਤੂੰ ਆਪਣੇ ਆਪ ਵਿੱਚ ਕੁਝ ਨਹੀਂ। ਬਸ ਇਹੀ ਸਮਝਾਇਆ ਵੀ ਇਹ ਮਾਇਆ ਸੇਵ ਤੇ ਸ਼ਕਤੀ ਇਹ ਦੋਵੇਂ ਪਰਮਾਤਮਾ ਨੇ ਸ਼ੁਰੂ ਕੀਤੇ, ਉਹਦੀਆਂ ਰੂਪ ਨੇ, ਪਰ ਸ਼ਿਵ ਅੱਗੇ ਸ਼ਕਤੀ ਹਾਰਿਆ। ਸ਼ਿਵ ਹੈ ਸਤਾ ਤੇ ਸ਼ਕਤੀ ਹੈ ਮਾਇਆ, ਕਿ ਸ਼ਕਤੀ ਵਾਲੇ ਤੋਂ ਸ਼ਕਤੀ ਹਾਰ ਜਾਂਦੀ ਜਿਹਦੀ ਸ਼ਕਤੀ ਹੈ। ਪਰਮਾਤਮਾ ਦੀ ਮਾਇਆ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਤੋਂ ਨਹੀਂ ਹਾਰਦੀ। ਬੜੀ ਤਾਕਤ ਵਾਲੀ ਹੈ, ਹੈ ਜੜ ਰੂਪ ਹੈ, ਪਰ ਬੜੀ ਪਾਵਰ ਹੈ ਇਹਦੇ ਵਿੱਚ, ਕਿਉਂਕਿ ਪਰਮਾਤਮਾ ਦੀ ਤਾਕਤ ਹੈ ਨਾ, ਉਹ ਕਿਸੇ ਤੋਂ ਨਹੀਂ ਹਾਰਦੀ। ਜੇ ਉਹਨੂੰ ਕੋਈ ਮਾਰ ਸਕਦਾ, ਹਰਾ ਸਕਦਾ, ਤੇ ਇੱਕ ਪਰਿਪੂਰਨ ਪਰਮਾਤਮਾ ਹੀ ਹੈ ਜੋ ਉਹਦੀ ਸ਼ਰਨ ਵਿੱਚ ਆ ਗਏ। ਗੁਰੂ ਸਾਹਿਬ ਜੀ ਕਹਿੰਦੇ ਮਾਇਆ ਉਹਨਾਂ ਦੀ ਸ਼ਰਨ ਵਿੱਚ ਚਲੀ ਜਾਂਦੀ, ਕਿਉਂਕਿ ਉਹਨੂੰ ਪਤਾ ਲੱਗ ਜਾਂਦਾ ਇਹ ਮੇਰੇ ਸਵਾਮੀ ਦੇ ਹੋ ਗਏ, ਇਹ ਮੇਰੇ ਮਾਲਕ ਦੇ ਹੋ ਗਏ ਨੇ। ਹੁਣ ਜਿਹੜੇ ਮਾਲਕ ਦੇ ਹੋ ਗਏ ਨੇ, ਮਾਲਕ ਦੀ ਦਾਸੀ ਉਹਨਾਂ ਦੀ ਵੀ ਦਾਸੀ ਬਣ ਜਾਂਦੀ, ਜਿਹੜੇ ਮਾਲਕ ਦੇ ਪਿਆਰੇ ਬਣ ਗਏ ਉਹਦੀ ਦਾਸੀ ਉਹਦੀ ਵੀ ਦਾਸੀ ਬਣ ਜਾਂਦੀ। ਸੋ ਗੁਰਦੇਵ ਜੀ ਕਹਿੰਦੇ ਉਸ ਪਰਮਾਤਮਾ ਨੇ ਇਹ ਮਾਇਆ ਪੈਦਾ ਕੀਤੀ, ਅਗਨ ਪੈਦਾ ਕੀਤੀ, ਵਾਦ ਵਿਵਾਦ ਪੈਦਾ ਕੀਤਾ, ਭੁੱਖ ਤਿਹੇ ਪੈਦਾ ਕੀਤੀ, ਗਰਮੀ ਸਰਦੀ ਪੈਦਾ ਕੀਤੀ, ਦੁਨੀਆਂ ਕੈ ਸਿਰ ਕਾਲ, ਕਾਲ ਪੈਦਾ ਕੀਤਾ, ਫਿਰ ਦੁਨੀਆਂ ਦੇ ਸਿਰ ਤੇ ਰੱਖਿਆ। ਸਿਰ ਉੱਪਰ ਹੈ ਇਹ ਜਿਹੜਾ ਕਾਲ ਦਾ ਜੰਮ ਦਾ ਜਿਹੜਾ ਹੁਕਮ ਹੈ, ਪਰਵਾਨਾ ਹੈ। ਕਹਿੰਦੇ ਦੁਨੀਆਂ ਕੈ ਸਿਰ, ਸਿਰ ਦੇ ਉੱਤੇ ਕਾਲ ਬਿਠਾ ਦਿੱਤਾ, ਉਹ ਵੀ ਮਾਇਆ ਦਾ ਰੂਪ ਹੈ, ਵੀ ਪਰਮਾਤਮਾ ਦਾ ਹੁਕਮ ਬਣਾਉਂਦਾ। ਦੂਜਾ ਪਾਇਆ, ਇਹਦੇ ਅਰਥ ਵਿਦਵਾਨਾਂ ਨੇ ਦੋ ਤਰੀਕਿਆਂ ਨਾਲ ਕੀਤੇ ਨੇ, ਵੀ ਇੱਕ ਤਾਂ ਮੌਤ ਸੰਸਾਰ ਵਿੱਚ ਪੈਦਾ ਕਰ ਦਿੱਤੀ, ਇੱਕ ਦੂਜਾ ਭਾਉ ਪੈਦਾ, ਪ੍ਰੇਮ ਵੀ ਪੈਦਾ ਕਰ ਦਿੱਤਾ। ਪਰ ਕੁਝ ਅਰਥ ਕੀਤੇ ਨੇ ਦੂਜਾ ਪਾਇਆ, ਵੀ ਮੌਤ ਪੈਦਾ ਕੀਤੀ, ਉਹ ਮੌਤ ਹੀ ਹੈ ਜਿਹੜੀ ਦੂਜੇ ਭਾਉ ਵਿੱਚ ਹੈ, ਕਿ ਜਿੰਨਾ ਚਿਰ ਬੰਦਾ ਦੂਜੇ ਭਾਉ ਵਿੱਚ ਜਿਉਂਦਾ ਹੈ, ਉਹਨਾਂ ਚਿਰ ਮੌਤ ਦਾ ਕਾਲ ਦਾ ਉਹਦੇ ਤੇ ਪਰਵਾਨਾ ਰਹਿੰਦਾ ਹੈ। ਜੇ ਉਹਨੂੰ ਪਤਾ ਹੈ ਕਿ ਮੈਂ ਪਰਮਾਤਮਾ ਦੇ ਪ੍ਰੇਮ ਵਿੱਚ ਸਮਾ ਗਿਆ ਹਾਂ, ਫਿਰ ਉਹਦੇ ਤੇ ਮੌਤ ਦਾ ਭੈ ਨਹੀਂ ਆਉਂਦਾ, ਮੌਤ ਉਹਨੂੰ ਡਰਾਉਂਦੀ ਨਹੀਂ, ਉਹ ਮੌਤ ਤੋਂ ਆਜ਼ਾਦ ਹੋ ਜਾਂਦਾ। ਪਰ ਸਿਰਜਣਹਾਰ ਪਰਮਾਤਮਾ ਹੀ ਹੈ, ਕਾਲ ਦਾ ਸਿਰਜਣਹਾਰ ਵੀ ਉਹ ਹੈ, ਮੌਤ ਦਾ ਸਿਰਜਣਹਾਰ ਵੀ ਉਹੀ ਹੈ। ਤਾਂ ਹੀ ਗੁਰੂ ਸਾਹਿਬ ਜੀ ਨੇ ਬਚਨ ਕੀਤੇ ਨਾ ਦਸਮ ਪਾਤਸ਼ਾਹ ਜੀ ਨੇ, ਨਮੋ ਕਾਲ ਕਾਲੇ, ਹੇ ਵਾਹਿਗੁਰੂ ਤੈਨੂੰ ਨਮਸਕਾਰ ਹੈ, ਤੂੰ ਕਾਲ ਦਾ ਵੀ ਕਾਲ ਹੈ, ਤੂੰ ਮਹਾਂਕਾਲ ਹੈ, ਮੌਤ ਨੂੰ ਵੀ ਮੌਤ ਦਿੰਦਾ ਹੈ, ਜਮ ਵੀ ਤੇਰੇ ਅਧੀਨ ਹੈ, ਦੁਨੀਆਂ ਕੈ ਸਿਰ ਕਾਲ, ਦੂਜਾ ਪਾਇਆ ਰੱਖੈ ਰੱਖਣ ਹਾਰ, ਜਿਨ ਸ਼ਬਦ ਬੁਝਾਇਆ
ਅਖੀਰ ਗੁਰੂ ਸਾਹਿਬ ਜੀ ਨੇ ਕਿਰਪਾ ਕਰ ਦਿੱਤੀ। ਇਸ ਸਾਰੇ ਵਰਤਾਰੇ ਵਿੱਚ ਪਰਮਾਤਮਾ ਆਪਣੇ ਆਪ ਨੂੰ ਸਦੀਵੀ ਰੱਖਦਾ ਹੈ ਤੇ ਉਸ ਗੁਰਮੁਖ ਨੂੰ ਰੱਖਦਾ ਹੈ। ਰੱਖੈ ਰੱਖਣਹਾਰ, ਇਸ ਮਾਇਆ ਤੋਂ, ਇਸ ਘੁੰਮਣ ਘੇਰੀ ਤੋਂ ਕੌਣ ਬਚਦਾ ਹੈ? ਜਿਨ ਸ਼ਬਦ ਬੁਝਾਇਆ, ਜਿਸ ਨੂੰ ਸ਼ਬਦ ਵਿੱਚੋਂ ਸੋਝੀ ਆ ਗਈ, ਜਿਹੜਾ ਸ਼ਬਦ ਨਾਲ ਜੁੜ ਗਿਆ, ਜਿਹਨੂੰ ਸ਼ਬਦ ਵਿੱਚੋਂ ਸਮਝ ਆ ਗਈ ਕਿ ਉਹ ਅਕਾਲ ਪੁਰਖ ਵਾਹਿਗੁਰੂ ਦਾ ਸ਼ਬਦ। ਸ਼ਬਦ ਕੀ? ਉਹਦਾ ਹੁਕਮ, ਉਹਦਾ ਭਾਣਾ, ਉਹਦੀ ਰਜਾ, ਇਹੀ ਸ਼ਬਦ ਹੈ। ਜਿਸ ਨੂੰ ਸ਼ਬਦ ਸਮਝ ਆ ਗਿਆ, ਬੁਝਾਇਆ, ਪਰਮਾਤਮਾ ਨੇ ਉਹਨੂੰ ਆਪਣਾ ਆਪਾ ਬੁਝਾ ਦਿੱਤਾ। ਤੇ ਜਿਹਨੇ ਰੱਬ ਨੂੰ ਬੁਝ ਲਿਆ, ਫਿਰ ਮਾਇਆ ਦਾ ਜੰਜਾਲ, ਕਿੰਨਾ ਵੀ ਮਾਇਆ ਦਾ ਚੱਕਰ ਹੋਵੇ, ਮੱਕੜ ਜਾਲ ਹੋਵੇ, ਜਦੋਂ ਸਿੱਧਾ ਰਾਹ ਮਿਲ ਗਿਆ, ਜਿਵੇਂ ਪਹੇਲੀਆਂ ਹੁੰਦੀਆਂ ਨਾ, ਉਹਦੇ ਵਿੱਚੋਂ ਇੱਕ ਰਾਹ ਲੱਭ ਗਿਆ ਵੀ ਆਹ ਪਰਮਾਤਮਾ ਤੱਕ ਜਾਂਦਾ, ਫਿਰ ਬੰਦਾ ਆਲੇ ਦੁਆਲੇ ਨਹੀਂ ਵੇਖਦਾ ਵੀ ਕਿਹੜੇ ਰਾਹ ਵਿੰਗੇ ਟੇਢੇ, ਕਿਵੇਂ ਬੁਝਾਰਤਾਂ ਪਾਈਆਂ ਗਈਆਂ ਨੇ। ਗੁਰਦੇਵ ਜੀ ਕਹਿੰਦੇ ਸਭ ਕੁਝ ਮਿਟ ਜਾਂਦਾ ਹੈ, ਸਿਰਫ ਇੱਕ ਸਿੱਧਾ ਤੇ ਪੱਧਰਾ ਰਾਹ ਰਹਿੰਦਾ ਹੈ, ਉਹਦਾ ਸੰਬੰਧ ਉਹਦੇ ਨਾਲ ਬਣ ਜਾਂਦਾ, ਬਾਕੀ ਸਾਰੇ ਰਾਹ ਛੱਡ ਦਿੰਦਾ। ਜਿਹਨੂੰ ਦਤਾਰ ਪਿਤਾ ਮਹਾਰਾਜ ਨੇ ਬਚਨ ਕਹਿਣਾ, ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ। ਸ਼ਬਦ ਬੁਝਾਇਆ, ਉਹ ਮਗਾਂ ਤੋਂ, ਪੰਥਾਂ ਤੋਂ, ਰਸਤਿਆਂ ਤੋਂ, ਭਟਕਣਾ ਤੋਂ ਮਿਟ ਜਾਂਦਾ ਤੇ ਸਿੱਧਾ ਸੰਬੰਧ ਧਰਮ ਨਾਲ ਬਣਾਉਂਦਾ। ਧਰਮ ਦਾ ਅਰਥ ਹੈ ਪਰਮੇਸ਼ਵਰ ਨਾਲ, ਉਹ ਪਰਮਾਤਮਾ ਨਾਲ ਆਪਣਾ ਸੰਬੰਧ ਜੋੜ ਲੈਂਦਾ। ਜਿਹੜੇ ਰਾਹ ਤੋਂ ਉਹਨੂੰ ਮਿਲ ਜਾਂਦਾ ਉਹ ਮੁਬਾਰਕ ਹੈ। ਗੁਰੂ ਦੇ ਹੁਕਮ ਵਿੱਚ ਰਹਿ ਕੇ, ਗੁਰੂ ਦੀ ਕਿਰਪਾ ਵਿੱਚ ਰਹਿ ਕਰਕੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਵਿੱਚ ਅਭੇਦਤਾ ਹਾਸਲ ਹੁੰਦੀ ਹੈ। ਨਾ ਕਿ ਕੋਈ ਜਿੱਡਾ ਮਰਜ਼ੀ ਜਤੀ ਸਤੀ ਬਣ ਜਾਏ, ਜਿੱਡਾ ਮਰਜ਼ੀ ਨਾਥ ਜੋਗੀ ਪੀਰ ਗੌਂਸ ਬਣ ਜਾਏ, ਵੱਡਾ ਅਵਤਾਰੀ ਬਣ ਜਾਏ। ਗੁਰਦੇਵ ਪਿਤਾ ਮਹਾਰਾਜ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਕੋਈ ਉਹਦਾ ਅੰਤ ਨਹੀਂ ਪਾ ਸਕਦਾ। ਇਸ ਕਰਕੇ ਜਦੋਂ ਵੀ ਪਰਿਪੂਰਨ ਪਰਮਾਤਮਾ ਦੀ ਪ੍ਰੀਤੀ ਵਾਲੇ ਪਾਸੇ ਜੁੜੀਏ, ਲੱਗੀਏ, ਥੋੜਾ ਸਮਾਂ ਲੱਗੀਏ, ਬਹੁਤਾ ਸਮਾਂ ਲੱਗੀਏ, ਇਸ ਭਾਵ ਨਾਲ ਬੈਠੀਏ ਵੀ ਪਰਮਾਤਮਾ ਮੈਂ ਤੇਰਾ ਅੰਤ ਪਾਉਣ ਲਈ ਨਹੀਂ ਬੈਠਾ, ਮੈਂ ਤੇ ਆਪਣਾ ਅੰਤ ਕਰਨ ਲਈ ਬੈਠਾ। ਜਿਹਨ ਮੇਰੇ ਅੰਦਰ ਦੀ ਹੰਗਤਾ ਹੈ, ਮੇਰੇ ਅੰਦਰ ਦੀ ਹਉਮੈ ਹੈ, ਬਸ ਉਹਦਾ ਅੰਤ ਹੋ ਜਾਏ ਤੇ ਮੈਂ ਬੇਅੰਤ ਵਿੱਚ ਰਲ ਜਾਵਾਂ। ਤੂੰ ਬੇਅੰਤ ਹੈ, ਮੈਂ ਅੰਤ ਵਿੱਚ ਹਾਂ, ਮੈਂ ਹੱਦ ਵਿੱਚ ਹਾਂ, ਤੂੰ ਬੇਹੱਦ ਹੈ, ਤੇ ਮੈਂ ਤੈਨੂੰ ਕਿਵੇਂ ਪਾ ਸਕਦਾ? ਮੈਂ ਆਪਣੀਆਂ ਹੱਦਾਂ ਤੋੜ ਕੇ, ਮੈਂ ਆਪਣਾ ਅੰਤ ਕਰਾ ਕੇ ਬੇਅੰਤ ਵਿੱਚ ਸ਼ਾਮਿਲ ਹੋਣਾ ਚਾਹੁੰਦਾ। ਜਦੋਂ ਕੋਈ ਇਸ ਭਾਵਨਾ ਨਾਲ ਚੱਲਦਾ ਹੈ ਤਾਂ ਦਤਾਰ ਜੀ ਕਹਿੰਦੇ ਗੁਰਮੁਖ ਨਾਮ ਧਿਆਏ ਆਪ ਸਮਾਇਆ, ਉਹਦੇ ਵਿੱਚ ਸਮਾ ਜਾਂਦਾ। ਸਤਿਗੁਰੂ ਜੀ ਕਿਰਪਾ ਕਰਨ, ਦਰੋਂ ਕਰੂੰ ਨਾਮ ਦਾਨ, ਗੁਰਸਿੱਖੀ ਜੀਵਨ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਨ। ਗੁਰੂ ਕਿਰਪਾ ਸਦਕਾ ਮਲਾਰ ਰਾਗ ਦੀਆਂ 9 ਪੌੜੀਆਂ ਦੀ ਆਪਾਂ ਵਿਚਾਰ ਕਰ ਚੁੱਕੇ ਹਾਂ। ਕੱਲ 10ਵੀਂ ਪੌੜੀ ਦੇ ਸਲੋਕਾਂ ਨੂੰ ਆਪਾਂ ਵਿਚਾਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਆਓ, ਸਤਿਕਾਰਯੋਗ ਭਾਈ ਸਾਹਿਬ ਭਾਈ ਪ੍ਰਤਪਾਲ ਸਿੰਘ ਜੀ ਰਸੀਲਾ, ਉਹਨਾਂ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ।

ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲ ਉਦਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਅਜਾਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਅਜਾਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁਲ ਪਿੱਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰਨ ਨਾਮਦਾਨ ਗੁਰ ਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬਿਨ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਇਓ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦੇ ਆ ਬਿਹਤਰ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਉਹਨਾਂ ਨੇ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਜੀ ਆਪ ਦਰ ਕਰਦੇ ਸੇਵ ਭਾਈ ਰਾਗ ਉਪਾਧਿਆ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਾਂ ਗੁਰੂ ਘਰ ਵਾਸਤੇ ਬੇਅੰਤ ਮਾਇਆ ਭੇਟਾ ਕਰਦੇ ਹਨ ਕਿਰਪਾ ਕਰਨੀ ਸੇਵ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਭਾਈ ਮਿਹਰਪਾਲ ਸਿੰਘ ਖੰਨਾ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਾਂ ਗੁਰੂ ਘਰ ਵਾਸਤੇ ਬੇਅੰਤ ਮਾਇਆ ਭੇਟਾ ਕਰਦੇ ਹਨ ਕਿਰਪਾ ਕਰਨੀ ਸੇਵ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਹਰਮਨ ਕਲਸੀ ਦੇ 17ਵੇਂ ਜਨਮ ਦਿਨ ਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਾਂ ਬੀਬੀ ਜੀ ਸਵਿੰਦਰ ਕੌਰ ਗੁਰੂ ਘਰ ਵਾਸਤੇ ਬੇਅੰਤ ਮਾਇਆ ਭੇਟਾ ਕਰਦੇ ਹਨ ਕਿਰਪਾ ਕਰਨੀ ਜੀ ਸੇਵ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਨੂੰ ਦੇਹ ਰੋਗਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਦਰ ਕਰਦੇ ਸੇਵ ਬੱਚੇ ਪ੍ਰਨੀਤ ਕੌਰ ਜੀ ਮਹਾਰਾਜ ਜੀ ਕੜਾਹ ਪ੍ਰਸ਼ਾਦੀ ਦੇਗ ਲੈ ਕੇ ਹਾਜ਼ਰ ਹੋਏ ਨੇ ਪ੍ਰਵਾਨ ਹੋਏ ਪ੍ਰਵਾਨ ਹੋਏ ਪ੍ਰਸ਼ਾਦ ਸੰਗਤ ਵਿੱਚ ਵਰਤੇ ਕਿਰਪਾ ਕਰਨੀ ਮਹਾਰਾਜ ਜੀ ਪਰਿਵਾਰਾਂ ਦੀ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰੋ ਮਹਾਰਾਜ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸੇ ਗੁਰਮੁਖ ਪਿਆਰੇ ਮੇਰੇ ਨਾਲ ਜੀ ਨਾਲ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ

ਸਾਕਤ ਹਰ ਰਸ ਸਾਧਨਾ ਜਾਣਿਆ ਤਿਨੇ ਅੰਤਰ ਹਉ ਮੈਂ ਕੰਡਾ ਹੈ ਜਿਉਂ ਜਿਉਂ ਚਲਹਿ ਚੁਬੈ ਦੁਖ ਪਾਵਹਿ ਜਮ ਕਾਲ ਸਹਿ ਸਿਰ ਡੰਡਾ ਹੈ ਹਰਜਨ ਹਰ ਹਰ ਨਾਮ ਸਮਾਣੈ ਦੁਖ ਜਨਮ ਮਰਨ ਭਵ ਖੰਡਾ ਹੈ ਅਬਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋ

ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਨਤਾ ਦੇ ਯੋਗ ਹੋ। ਸਤਿਗੁਰੂ ਜੀ ਰਹਿਮਤ ਕਰਨ ਆਪ ਆਏ ਸਭਨਾਂ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ ਸਤਿਗੁਰੂ ਜੀ ਬਖਸ਼ ਕੇ ਇਸੇ ਤਰ੍ਹਾਂ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਜੁੜ ਕੇ ਰੱਖ ਲੈਣ। ਸਤਿਗੁਰੂ ਜੀ ਨੇ ਅੱਜ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕਰਕੇ ਜੋ ਹੁਕਮਨਾਮੇ ਦੀ ਦਾਤ ਆਪਾਂ ਸਾਰਿਆਂ ਨੂੰ ਬਖਸ਼ਿਸ਼ ਕੀਤੀ ਹੈ, ਉਹ ਰਾਗ ਧਨਾਸਰੀ ਦੇ ਵਿੱਚ ਭਗਤ ਨਾਮਦੇਵ ਜੀ ਦੇ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਅੰਗ 693 ਔਰ 694 ਦੇ ਉੱਤੇ ਸੁਭਾਏਮਾਨ ਹੈ ਜੀ। ਸਤਿਗੁਰੂ ਜੀ ਰਹਿਮਤ ਕਰਨ ਇਹਨਾਂ ਪਾਵਨ ਹੁਕਮਾਂ ਅਨੁਸਾਰ ਸਾਨੂੰ ਜੀਵਨ ਜਾਚ ਬਖਸ਼ ਕੇ ਇਸ ਜੀਵਨ ਨੂੰ ਸਫਲਿਆ ਕਰ ਦੇਣ, ਤਾਂ ਜੋ ਲੋਕ ਸੁਖੀ ਪਰਲੋਕ ਵੀ ਸੁਹੇਲਾ ਹੋ ਜਾਵੇ। ਸਤਿਗੁਰੂ ਜੀ ਰਹਿਮਤ ਕਰਨ ਹੁਣ ਸਮਾਂ ਹੋਇਆ ਹੈ ਸਭ ਤੋਂ ਪਹਿਲਾਂ ਸੰਪੂਰਨ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਹੋਣਗੇ, ਉਸ ਤੋਂ ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਂਕਾਰ। ਸਤਿਗੁਰੂ ਪ੍ਰਸਾਦ ਆਦਿ ਗੁਰ ਏ ਨਮੈ, ਜੁਗਾਦ ਗੁਰ ਏ ਨਮੈ, ਸਤਿਗੁਰ ਏ ਨਮੈ, ਸ੍ਰੀ ਗੁਰਦੇਵੈ ਨਮੈ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ ਤਨ ਮਾਹੇ ਮਿਟਾਵੋ। ਸਿਮਰੋ ਜਾਸ ਬਿਸੁੰਬਰ ਏਕੈ, ਨਾਮ ਜਪਤ ਅਗਨਤ ਅਨੇਕੈ। ਵੇਦ ਪੁਰਾਨ ਸਿਮਰਤ ਸੁਧਾਖਿਅਰ, ਕੀਨੇ ਰਾਮ ਨਾਮ ਏਕੋ ਆਖਿਅਰ। ਕਿਨਕਾ ਏਕ ਜਿਸ ਜੀ ਬਸਾਵੈ, ਤਾਕੀ ਮਹਿਮਾ ਗਨੀ ਨਾ ਆਵੈ। ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੂ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। ਰਹਾਉ ਪ੍ਰਭ ਕੈ ਸਿਮਰਨ ਗਰਭ ਨ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਨ ਟਰੈ। ਪ੍ਰਭ ਸਿਮਰਤ ਕਛ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਅਨ ਦਿਨ ਜਾਗੈ, ਪ੍ਰਭ ਕੈ ਸਿਮਰਨ ਭਉ ਨ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ। ਪ੍ਰਭ ਕਾ ਸਿਮਰਨ ਸਾਧਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿਧ ਸਿਧ ਨਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨ ਸਹਿ ਦੂਜਾ। ਪ੍ਰਭ ਕੈ ਸਿਮਰਨ ਤੀਰਥ ਇਸ ਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ। ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੋ ਫਲ ਫਲਾ। ਸੇ ਸਿਮਰੈ ਜਿਨ ਆਪ ਸਿਮਰਾਏ, ਨਾਨਕ ਤਾਕੈ ਲਾਗੋ ਪਾਏ। ਪ੍ਰਭ ਕੈ ਸਿਮਰਨ ਸਭ ਤੇ ਊਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ, ਪ੍ਰਭ ਕੈ ਸਿਮਰਨ ਸਭ ਕਿਸ਼ ਸੁਝੈ। ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹੇ ਸਮਾਏ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰੈ ਸੇ ਤਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ। ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੈ ਸੇ ਬੇਮੋਹਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਅਬੇਨਾਸੀ। ਸਿਮਰਨ ਤੇ ਲਾਗੇ ਜਿਨ ਆਪ ਦਇਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਹਾਰੀ। ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ।
प्रभु को सिमर तिन आत्म जीता, प्रभु को सिमर तिन निर्मल रीता, प्रभु को सिमर तिन आनंद कनेरे, प्रभु को सिमर बस है हर नेरे, संत कृपा ते आनंदिन जाग, नानक सिमरन पूरे भाग, प्रभु कै सिमरन कार्य पूरे, प्रभु कै सिमरन कबहु न चूरे, प्रभु कै सिमरन हर गुण बानी, प्रभु कै सिमरन सहज समानी, प्रभु कै सिमरन निह चलो आसन, प्रभु कै सिमरन कमल बिगासन, प्रभु कै सिमरन अनहद चुनकार, सुख प्रभ सिमरन का अंत न पार, सिमरै से जन जिनको प्रभ मया, नानक तिन जन सरणी पया, हर सिमरन कर भगत प्रगटाए, हर सिमरन लग बेद उपाए, हर सिमरन पय सिद जति दाते, हर सिमरन नीच चौकुंट जाते, हर सिमरन तारी सब तरना, सिमर सिमर हर कारण करना, हर सिमरन की ओ सगल अकारा, हर सिमरन मैं आप निरंकारा, कर कृपा जिस आप बुझाया, नानक गुरमुख हर सिमरन तिन पाया, श्लोक दीन दर्द दुख भंजना, कट कट नाथ अनाथ, शरण तुम्हारी आयो, नानक के प्रभ साथ, अष्टपदी जह मात पिता सोत मीत न पाई, मन ऊहा नाम तेरा संग सहाई, जय महापायान दूत जम दल, तह केवल नाम संग तेरा चलै, जह मुश्कल होवे आत भारी, हर को नाम किन माहे उधारी, अनक पुनः चरण करत नहीं तरै, हर को नाम कोट पाप पर हरै, गुरमुख नाम जपह मन मेरे, नानक पावह सुख कनेरे, सगल श्रेष्ठ को राजा दुखिया, हर का नाम जपत होए सुखिया, लाख करूरी बंध न परै, हर का नाम जपत निसुतरै, अनिक माया रंग किख न बुझावै, हर का नाम जपत आघावै, जेह मार्ग इहो जात अकेला, तह हर नाम संग होत सुहेला, ऐसा नाम मन सदा ते आई है, नानक गुरमुख परम गत पाई है, छूटत नहीं कोट लख बाही, नाम जपत तय पार पराही, अनक बिघन जय आये संगार है, हर का नाम तत्काल उधार है, अनक जोन जन मैं मर जाम, नाम जपत पावै विश्राम, हौ मैला मलक बहु न धोवै, हर का नाम कोट पाप खोवै, ऐसा नाम जपहु मन रंग, नानक पाइय साध कै संग, जिह मार्ग के गने जाए न कोसा, हर का नाम ऊहा संग तोसा, जेह पैंडाए महा अंध गुबारा, हर का नाम संग उजियारा, जहा पंथ तेरा को ना सियानू, हर का नाम तह नाल पछानू, जह महापयान तपत बहु काम, तह हर के नाम की तुम ऊपर शाम, जह त्रिखा मन तुझ आकर्खै, तह नानक हर हर अमृत बरखै, भगत जना की बरतन नाम, संत जना के मन विश्राम, हर का नाम दास की ओट, हर कै नाम उदरे जन कोट, हर जस करत संत दिन रात, हर हर औखद साधक मात, हर जन कै हरि नाम निधान, पार ब्रह्म जन कीनो दान, मन तन रंग रते रंग एक, नानक जन कै बिरत बबेकै, हर का नाम जन कौ मुक्त जुगत, हर कै नाम जन कौ त्रिपत भुगत, हर का नाम जन का रूप रंग, हर नाम जपत कब परै न भंग, हर का नाम जन की वडयाई, हर कै नाम जन सोभा पाई, हर का नाम जन कौ भोग जोग, हर नाम जपत कछ नाहे बियोग, जान राता हर नाम की सेवा, नानक पूजे हर हर देवा, हर हर जन कै माल खजीना, हर तन जन काओ आप प्रभ दीना, हर हर जन कै ओट सतानी, हर प्रताप जन अवर न जानी, ओत पोत जन हर रस राते, सुन समाद नाम रस माते, आठ पहर जन हर हर जपै, हर का भगत प्रगट नहीं छपै, हर की भगत मुकत बहु करे, नानक जन संग केते परे, पार जात इहो हर को नाम काम, तेन हर हर गुण गाम, सब ते उत्तम हर की कथा, नाम सुनत दर्द दुख लथा, नाम की महिमा संत रिद वसै, संत प्रताप दुरत सब नसै, संत का संग वड भागी पाई है, संत की सेवा नाम ते आई है,
ਨਾਮ ਤੁਲ ਕਛ ਅਵਰ ਨ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ। ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਟੰਡੋਲ, ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ, ਖੱਟ ਸ਼ਾਸਤਰ ਸਿਮਰਤ ਵਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮਧੇ ਫਿਰਿਆ, ਅਨੇਕ ਪ੍ਰਕਾਰ ਕੀਏ ਬਹੁ ਜਤਨਾ, ਪੂਨ ਦਾਨ ਹੋਮੇ ਬਹੁ ਰਤਨਾ, ਸਰੀਰ ਕਟਾਏ ਹੋਮਾਏ ਕਰ ਰਾਤੀ, ਵਰਤਨੇ ਮਕਰੈ ਬਹੁ ਭਾਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਬਾਰ, ਨਾਉ ਖੰਡ ਪ੍ਰਥਮੀ ਫਿਰੈ, ਚਿਰ ਜੀਵੈ ਮਹਾ ਉਦਾਸ ਤਪੀ ਸਰਥੀ ਵੈ, ਅਗਨ ਮਾਹੇ ਹੋਪਨ ਹੋਮਤ ਪ੍ਰਾਨ, ਕਨਕ ਅਸ਼ਵ ਹੈਵਰ ਭੂਮ ਦਾਨ, ਨਿਉਲੀ ਕਰਮ ਕਰੈ ਬਹੁ ਆਸਨ, ਜੈਨ ਮਾਰਗ ਸੰਜਮ ਅਤ ਸਾਧਨ, ਨਿਮਖ ਨਿਮਖ ਕਰ ਸਰੀਰ ਕਟਾਵੈ, ਤਾਉ ਭੀ ਹੋਮੈ ਮੈਲ ਨ ਜਾਵੈ, ਹਰ ਕੇ ਨਾਮ ਸੰਸਰ ਕਛੁ ਨਾਹੇ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ, ਮਨ ਕਾਮਨਾ ਤੀਰਥ ਦੇਹ ਛੁਟੈ, ਗਰਭ ਗੁਮਾਨ ਨਾ ਮਨ ਤੇ ਹੁਟੈ, ਸੋਚ ਕਰੈ ਦਿਨਸ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ, ਇਸ ਦੇਹੀ ਕਉ ਬਹੁ ਸਾਧਨਾ ਕਰੈ, ਮਨ ਤੇ ਕਬਹੁ ਨ ਬਿਖਿਆ ਟਰੈ, ਜਲ ਧੋਵੈ ਬਹੁ ਦੇਹ ਅਨੀਤ, ਸੁਧ ਕਹਾਂ ਹੋਏ ਕਾਚੀ ਭੀਤ, ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਦਰੇ ਪਤਤ ਬਹੁ ਮੂਚ, ਬਹੁਤ ਸਿਆਣਪ ਜਮ ਕਾ ਭਉ ਵਿਆਪੈ, ਅਨੇਕ ਯਤਨ ਕਰ ਤ੍ਰਿਸ਼ਨ ਨਾ ਧਰਾਪੈ, ਭੇਖ ਅਨੇਕ ਅਗਨ ਨਹੀਂ ਬੁਝੈ, ਕੋਟ ਉਪਾਵ ਦਰਗੈ ਨਹੀਂ ਸਿਜੈ, ਛੂਟਸ ਨਾਹੀ ਊਬ ਪਿਆਲ, ਮੋਹੇ ਵਿਆਪੈ ਮਾਇਆ ਜਾਲ, ਅਵਰ ਕਰਤੂਤ ਸਗਲੀ ਜਮ ਡਾਨੈ, ਗੋਵਿੰਦ ਭਜਨ ਬਿਨ ਤਿਲ ਨਹੀਂ ਮਾਨੈ, ਹਰ ਕਾ ਨਾਮ ਜਪਤ ਦੁਖ ਜਾਏ, ਨਾਨਕ ਬੋਲੇ ਸਹਿਜ ਸੁਭਾਏ, ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ, ਜੇ ਕੋ ਆਪੋ ਨਾ ਦੁਖ ਮਿਟਾਵੈ, ਹਰ ਹਰ ਨਾਮ ਹਿਰਦੈ ਸਾਧੁ ਗਾਵੈ, ਜੇ ਕੋ ਆਪਣੀ ਸੋਭਾ ਲੋਰੈ, ਸਾਧ ਸੰਗ ਇਹ ਹੋਮੈ ਸ਼ੋਰੈ, ਜੇ ਕੋ ਜਨਮ ਮਰਨ ਤੇ ਡਰੈ, ਸਾਧ ਜਨਾ ਕੀ ਸਰਣੀ ਪਰੈ, ਜਿਸ ਜਨ ਕਉ ਪ੍ਰਭ ਦਰਸ ਪਿਆਸਾ, ਨਾਨਕ ਤਾਕੈ ਬਲ ਬਲ ਜਾਸਾ, ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾ ਕਾ ਮਿਟੈ ਅਭਿਮਾਨ, ਆਪਸ ਕਉ ਜੋ ਜਾਣੈ ਨੀਚਾ, ਸੋ ਗਨੀਐ ਸਭ ਤੇ ਊਚਾ, ਜਾ ਕਾ ਮਨ ਹੋਏ ਸਗਲ ਕੀਰੀਨਾ, ਹਰ ਹਰ ਨਾਮ ਤਿਨ ਘਟ ਘਟ ਚੀਨਾ, ਮਨ ਆਪਣੇ ਤੇ ਬੁਰਾ ਮਿਟਾਨਾ, ਪੇਖੈ ਸਗਲ ਸ੍ਰਿਸ਼ਟ ਸਾਜਨਾ, ਸੁਖ ਦੁਖ ਜਨ ਸਮ ਦ੍ਰਿਸ਼ਟੇਤਾ, ਨਾਨਕ ਪਾਪ ਪੁੰਨ ਨਹੀਂ ਲੇਪਾ, ਨਿਰਧਨ ਕਉ ਧਨ ਤੇਰੋ ਨਾਉ, ਨਿਥਾਵੇ ਕਉ ਨਾਉ ਤੇਰਾ ਥਾਉ, ਨਿਮਾਨੇ ਕਉ ਤਬ ਤੇਰੋ ਮਾਨ, ਸਗਲ ਘਟਾ ਕਉ ਦੇਵੋ ਦਾਨ, ਕਰਨ ਕਰਾਵਣ ਹਾਰ ਸੁਆਮੀ, ਸਗਲ ਘਟਾ ਕੇ ਅੰਤਰ ਜਾਮੀ, ਆਪਣੀ ਗਤ ਮਿਤ ਜਾਨੋ, ਆਪੇ ਆਪਣ ਸੰਗ ਆਪ ਪ੍ਰਭ ਰਾਤੇ, ਤੁਮਰੀ ਉਸਤਤ ਤੁਮ ਤੇ ਹੋਏ, ਨਾਨਕ ਅਵਰ ਨਾ ਜਾਣ ਸਕੋਏ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਿਰਿਆ ਮੈਂ ਉਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ, ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪ ਹਉ ਜੀ ਸਦਾ, ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸ ਸੁਨ ਰਸਨ ਬਖਾਨੀ, ਸਗਲ ਥਾਨ ਤੇ ਉਹ ਉਤਮ ਥਾਨ, ਨਾਨਕ ਜਿਹ ਘਟ ਵਸੈ ਹਰ ਨਾਮ। ਸਲੋਕ ਨਿਰਗੁਣਿਆਰ ਗਿਆਨਿਆ ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤੇ ਸਚੀਤ ਰੱਖ, ਨਾਨਕ ਨਿਭਹੀ ਨਾਲ। ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸਿਗਾਰਿਆ, ਗਰਭ ਅਗਨ ਮੈਂ ਜਿਨੇ ਉਬਾਰਿਆ, ਬਾਰ ਬਵਿਸਥਾ ਤੁਜੈ ਪਿਆਰੈ ਦੂਧ, ਭਰ ਜੋਵਨ ਭੋਜਨ ਸੁਖ ਸੂਦ, ਬਿਰਧ ਪਹਿਆ ਉਪਰ ਸਾਖ ਸਹਿਣ, ਮੁਖਿ ਅਪਿਆਉ ਬੈਠ ਕਉ ਦੈਨ, ਇਹੋ ਨਿਰਗੁਣ ਗੁਣ ਕਛੂ ਨ ਬੂਜੈ, ਬਖਸ਼ ਲਿਹੋ ਤਉ ਨਾਨਕ ਸੀਜੈ, ਜੇ ਪ੍ਰਸਾਦ ਧਰ ਉਪਰ ਸੁਖ ਬਸ ਹੈ, ਸੋਤ ਭਰਾਤ ਮੀਤ ਬਨਤਾ ਸੰਗ ਹੱਸ ਹੈ, ਜੇ ਪ੍ਰਸਾਦ ਪੀਵਹਿ ਸੀਤਲ ਜਲਾ, ਸੁਖਦਾਈ ਪਵਨ ਪਾਵਕ ਅਮੁੱਲਾ, ਜੇ ਪ੍ਰਸਾਦ ਭੋਗਹਿ ਸਭ ਰਸਾ, ਸਗਲ ਸਮਗਰੀ ਸੰਗ ਸਾਥ ਬਸਾ, ਦੀਨੇ ਹਸਤ ਪਾਵ ਕਰਨ ਨੇਤਰ ਰਸਨਾ, ਤਿਸੈ ਤਿਆਗ ਅਵਰ ਸੰਗ ਰਚਨਾ, ਐਸੇ ਦੋਖ ਮੂੜ ਅੰਧ ਬਿਆਪੇ, ਨਾਨਕ ਕਾਢ ਲਿਹੋ ਪ੍ਰਭ ਆਪੇ, ਆਦ ਅੰਤ ਜਿਉ ਰਾਖਨ ਹਾਰ, ਤਿਸਿਓ ਪ੍ਰੀਤ ਨ ਕਰੈ ਗਵਾਰ, ਜਾ ਕੀ ਸੇਵਾ ਨਵ ਨਿਧ ਪਾਵੈ, ਤਾਸਿਓ ਮੂੜਾ ਮਨ ਨਹੀਂ ਲਾਵੈ, ਜੋ ਠਾਕੁਰ ਸਦ ਸਦਾ ਹਜੂਰੇ, ਤਾਕੋ ਅੰਧਾ ਜਾਨਤ ਦੂਰੇ,
ਜਾਕੀ ਟਹਿਲ ਪਾਵੈ ਦਰਗਹ ਮਾਨ ਤਿਸੈ ਬਿਸਾਰੈ ਮੁਗਦ ਅਜਾਨ ਸਦਾ ਸਦਾ ਇਹ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੱਡਨਾ ਸੋ ਅਸਥਿਰ ਕਰ ਮਾਨੈ ਜੋ ਹੋ ਵਨ ਸੋ ਦੂਰ ਪਰਾਨੈ ਛੋੜ ਜਾਏ ਤਿਸਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰ ਤਹਬ ਪ੍ਰੀਤ ਭਸਮ ਸੰਗ ਹੋਏ ਅੰਧ ਕੂਪ ਮਹਿ ਪਤਤ ਬਿਕਰਾਲ ਨਾਨਕ ਕਾਢ ਲਿਹੂ ਪ੍ਰਭ ਦਇਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਛਪਛ ਨਾਹੀਂ ਕਛ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋਭ ਸੁਵਾਨ ਅੰਤਰ ਅਗਨ ਬਾਹਰ ਤਨ ਸੁਵਾ ਗਲ ਪਾਥਰ ਕੈਸੇ ਕਰੈ ਅਥਾ ਜਾ ਕੈ ਅੰਤਰ ਬਸੈ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾਤ ਸੁਨ ਅੰਦਾ ਕੈਸੇ ਮਾਰਗ ਪਾਵੈ ਕਰ ਗਹਿ ਲਿਹੋ ਓੜ ਨਿਭਾਵੈ ਕਹਾ ਬੁਝਾਰਤ ਬੂਝੈ ਡੋਰਾ ਨਿਸ ਕਹੀਐ ਤਉ ਸਮਝੈ ਭੂਰਾ ਕਹਾਂ ਬਿਸਨ ਪਦ ਗਾਵੈ ਗੁੰਗ ਜਤਨ ਕਰੈ ਤਉ ਪੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਊਹਾ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਕਰੈ ਸੰਗ ਸਹਾਈ ਸੁਆਵੈ ਨਚੀਤ ਜੋ ਬੈਰਾਈ ਤਾ ਸਿਉ ਪ੍ਰੀਤ ਬਲੂਆ ਕੇ ਗ੍ਰਹਿ ਭੀਤਰ ਬਸੈ ਆਨੰਦ ਕੇਲ ਮਾਇਆ ਰੰਗ ਰਸੈ ਦ੍ਰਿੜ ਕਰ ਮਨੈ ਮਨੈ ਪ੍ਰਤੀਤ ਕਾਲ ਨਾ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਤ੍ਰੋਹ ਕਿਆਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲੇਹੋ ਆਪਨ ਕਰ ਕਰਮ ਤੂੰ ਠਾਕੁਰ ਤੁਮ ਪਹਿ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਕਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰੈ ਸੂਤਰ ਤਹਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾ ਸਦਾ ਕੁਰਬਾਨੀ ਸਲੋਕ ਦੀਨ ਹਾਰ ਪ੍ਰਭ ਛੋੜ ਕੈ ਲਾਗ ਹੈ ਆਨ ਸੋ ਆਏ ਨਾਨਕ ਕਹੂ ਨਾ ਸੀ ਜਾਈ ਬਿਨ ਨਾਵੈ ਪਤ ਜਾਏ ਅਸ਼ਟਪਦੀ ਦਸ ਵਸਤੂ ਲੇ ਪਾਛੈ ਪਾਵੈ ਏਕ ਵਸਤ ਕਾਰਨ ਬਿਖੋ ਟਗਵਾਵੈ ਏਕ ਭੀ ਨ ਦੇ ਦਸ ਪੀ ਹਿਰ ਲੇ ਤਉ ਮੂੜਾ ਕਹੋ ਕਹਾ ਕਰੇ ਜਿਸ ਠਾਕੁਰ ਸਿਉ ਨਾਹੀ ਚਾਰਾ ਤਾਕੋ ਕੀਜੈ ਸਦ ਨਮਸਕਾਰਾ ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ ਜਿਸ ਜਾਣੇ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗਨਤ ਸਾਹੂ ਆਪਣੀ ਦੇ ਰਾਸ ਖਾਤ ਪੀਤ ਵਰਤੈ ਆਨੰਦ ਉਲਾਸ ਆਪਣੀ ਅਮਾਨ ਕਾਸ਼ ਬਾਹੁਰ ਸਾਹੂ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੁਵੈ ਬਹੁਰਸ ਕਾ ਵਿਸ਼ਵਾਸ ਨ ਹੋਵੈ ਜਿਸ ਕੀ ਬਸਤ ਕਿਸੇ ਆਗੈ ਰੱਖੈ ਪ੍ਰਭ ਕੀ ਆਗਿਆ ਮਨ ਹੈ ਮਤ ਹੈ ਉਸਦੇ ਚੌਗਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਇਆਲ ਅਨਕ ਭਾਂਤ ਮਾਇਆ ਕੇ ਹੇਤ ਸਰਪਰ ਹੋਤ ਜਨ ਅਨੇਤ ਬਿਰਖ ਕੀ ਛਾਇਆ ਸਿਉ ਰੰਗ ਲਾਵੈ ਉਹ ਬਿਨਸੈ ਉਹ ਮਨ ਪਛਤਾਵੈ ਜੋ ਦੀਸੈ ਸੋ ਚਾਲਨ ਹਾਰ ਲਪਟ ਰਹੇ ਤਹਿ ਅੰਧ ਅੰਧਾਰ ਬਟਾਊ ਸਿਉ ਜੋ ਲਾਵੈ ਨੇਹ ਤਾਕੋ ਹੱਥ ਨ ਆਵਹਿ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲਏ ਲਾਈ ਮਿਥਿਆ ਤਾਨ ਧਨ ਕੁਟੰਬ ਸੁਬਾਇਆ ਮਿਥਿਆ ਹੋਮੈ ਮਮਤਾ ਮਾਇਆ ਮਿਥਿਆ ਰਾਜ ਜੋਬਨ ਧਨ ਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ ਮਿਥਿਆ ਰਥ ਹਸਤੀ ਅਸਭ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇਕ ਹਸਤਾ ਮਿਥਿਆ ਧਰੂ ਮੋਹ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ ਅਸਥਿਰ ਭਗਤ ਸਾਧ ਕੀ ਸਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸ੍ਰਵਨ ਪਰ ਨਿੰਦਾ ਸੁਣੈ ਮਿਥਿਆ ਹਸਤ ਪਰ ਦਰਬ ਕਉ ਹਿਰੈ ਮਿਥਿਆ ਨੇਤਰ ਪੇਖਤ ਪਰ ਤ੍ਰੈ ਰੂਪਾਦ ਮਿਥਿਆ ਰਸਨਾ ਭੋਜਨ ਅਨਸਵਾਦ ਮਿਥਿਆ ਚਰਨ ਪਰ ਵਿਕਾਰ ਕਉ ਧਾਵੈ ਮਿਥਿਆ ਮਨ ਪਰ ਲੋਭ ਲੁਭਾਵੈ ਮਿਥਿਆ ਤਾਨ ਨਹੀਂ ਪਰ ਉਪਕਾਰਾ ਮਿਥਿਆ ਬਾਸਲੇਤ ਬਿਕਾਰਾ ਬਿਨ ਬੂਝੇ ਮਿਥਿਆ ਸਭ ਪਹੇ ਸਫਲ ਦੇਹ ਨਾਨਕ ਹਰ ਹਰ ਨਾਮ ਲਏ ਬਿਰਥੀ ਸਾਕਤ ਕੀ ਆਰਜਾ ਸਾਚ ਬਿਨਾ ਕਹਿ ਹੋਵਤ ਸੂਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖ ਆਵਤ ਤਾਕੈ ਦੁਰਗੰਧ ਬਿਨ ਸਿਮਰਨ ਦਿਨ ਰੈਨ ਬਿਰਥਾ ਬਿਹਾਏ ਮੇਘ ਬਿਨਾ ਜਿਉ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉ ਕਿਰਪਨ ਕਿ ਨਿਰਾਰਥ ਦਾਮ ਧਨ ਧਨ ਤੇ ਜਨ ਜਿਹ ਘਟ ਬਸਿਓ ਹਰ ਨਾਉ ਨਾਨਕ ਤਾਕੈ ਬਲ ਬਲ ਜਾਉ
रहत अवर कश अवर कमावत, मन नहीं प्रीत मुख हो गंड लावत। जानन हार प्रभु परबीन, बाहर भेख न काहू पहीन। अवर उपदेसै आप न करै, आवत जावत जन्मै मरै। जिसका अंतर बसे निरंकार, तिसकी सीख तरै संसार। जो तुम पाने तिन प्रभ जाता, नानक उन जन चरण पराता। करो बेनती पार ब्रह्म सब जन, अपना किया आप ही मान। आप ही आप करत नबेरा, किसे दूर जनावत किसे बुझावत नेरा। उपाव से आनप सगल ते रहत, सब काश जन आत्म की रहत। जिस पावे तिस लय लड़ लाए, थान थनंतर रहे आसमाए। सो सेवक जिस कृपा करी, निमख निमख जाप नानक हरी सलोक। काम क्रोध अर लोभ मोह, बिन सजाए अहं मेव। नानक प्रभ शरणागति, कर प्रसाद गुरुदेव अष्टपदी। जिह प्रसाद छति अमृत खाहे, तिस ठाकुर को रख मन माहे। जिह प्रसाद सुगंधत तन लावे, तिस कुल सिमरत परम गत पावे। जिह प्रसाद बसै सुख मंत्र, तिसे त्याय सदा मन अंदर। जिह प्रसाद ग्रह संग सुख बसना, आठ पहर सिमरहु तिस रसना। जिह प्रसाद रंग रस भूग, नानक सदा त्याय त्यावन जोग। जिह प्रसाद पाठ पटंबर हडावै, तिसे त्याग कत अवर लुभावै। जिह प्रसाद सुख सेज सोई जय, मन आठ पहर ताखा जस गावी जय। जिह प्रसाद तुझ सब को मन, मुख ताकू जस रसन बखानै। जिह प्रसाद तिरु रहता धर्म, मन सदा तिहाए केवल पार ब्रह्म। प्रभ जी जप तो दरगह मान पावे, नानक पात से ती घर जावह। जिह प्रसाद आरोग कंचन देही, लिव लावहु तिस राम स्नेही। जिह प्रसाद तेरा उला रहत, मन सुख पावै हर हर जस कहत। जिह प्रसाद तेरे सगल छिद्र ठाके, मन सरणी पर ठाकुर प्रभ ताकै। जिह प्रसाद तुझ को न पहुँचै, मन सास सास सिमरहु प्रभ ऊचे। जिह प्रसाद पाई दुर्लभ देहे, नानक ताकी भगत करे हे। जिह प्रसाद आभूखन पहरी जय, मन तिस सिमरत क्यों आलस की जय। जिह प्रसाद असव हस्त सुवारी, मन तिस प्रभ को कबहु ना बिसारी। जिह प्रसाद बाग मिलख तना, राख पुरोए प्रभ अपने मना। जिन तेरी मन बनत बनाई, उठत बैठत सद तिसे त्याई। तिसे त्याए जो एक अलख है, इहां उहां नानक तेरी रख है। जिह प्रसाद करै पुन बहुदान, मन आठ पहर कर तिसका ध्यान। जिह प्रसाद तू आचार व्यवहारी, तिस प्रभ कौ सास सास चितारी। जिह प्रसाद तेरा सुंदर रूप, सो प्रभ सिमरहु सदा अनूप। जिह प्रसाद तेरी नेकी जात, सो प्रभ सिमर सदा दिन रात। जिह प्रसाद तेरी पत्र है, गुरु प्रसाद नानक जस का है। जिह प्रसाद सुनै करण नाद, जिह प्रसाद पेखै बिसमाद। जिह प्रसाद बोलै अमृत रसना, जिह प्रसाद सुख सहजे बसना। जिह प्रसाद हस्त कर चलै, जिह प्रसाद संपूर्ण फलै। जिह प्रसाद परम गत पावै, जिह प्रसाद सुख सहज समावै। ऐसा प्रभ त्याग अवर कत लागहो, गुरु प्रसाद नानक मन जागहो। जिह प्रसाद तू प्रगट संसार, तिस प्रभ को मूल न मनो बिसार। जिह प्रसाद तेरा प्रताप, रे मन मूड़ तू ताको जाप। जिह प्रसाद तेरे कार्य पूरे, तिसे जान मन सदा हजूरे। जिह प्रसाद तू पावै साच, रे मन मेरे तू तास्यों राच। जिह प्रसाद सब की गत होए, नानक जाप जपै जाप सोए। आप जपाए जपै सो नाओ, आप गावाए सो हर गुण गाओ। प्रभ कृपा ते होए प्रगास, प्रभु दया ते कमल बिगास। प्रभ सो प्रसन्न बसै मन सोए, प्रभ दया ते मत उत्तम होए। सर्ब निधान प्रभ तेरी माया, आपो कछु न किन्हू लया। जित जित लावो तित लगै हर नाथ, नानक इनकै कछु न हाथ। सलोक अगम अगाध पार ब्रह्म सोए, जो जो कहे सो मुक्ता होए। सुन मीता नानक बिनवंता, साध जना की अचरज कथा। अष्टपदी साध कै संग मुख उज्जल होत, साध संग मल सगली खोत। साध कै संग मिटै अभिमान, साध कै संग प्रगटै सुज्ञान। साध कै संग बुझै प्रभ नेरा, साध संग सब होतन बेरा। साध कै संग पाए नाम रतन, साध कै संग एक ऊपर जतन। साध की महिमा बरनै कौन प्राणी, नानक साध की शोभा प्रभ माहे समानी।
साध कै संग अगोचर मिले, साध कै संग सदा पर फुलै, साध कै संग आवै बस पंचा, साध संग अमृत रस पुंचा, साध संग होए सब की रेन, साध कै संग मनोहर बैन, साध कै संग न कत हूं तावै, साध संग अस थेत मन पावै, साध कै संग माया ते पिहन, साध संग नानक प्रभ सो प्रसन्न, साध संग दुश्मन सब मीत, साधु कै संग महापुनीत, साध संग के सेव नहीं बैर, साध कै संग ना बीगा पैर, साध कै संग ना ही को मंदा, साध संग जाने परमानंदा, साध कै संग ना ही हो ताप, साध कै संग तजे सब आप, आपे जाने साध बढ़ाई, नानक साध प्रभु बने आई, साध कै संग ना कबहू तावै, साध कै संग सदा सुख पावै, साध संग बस अगोचरला है, साधु कै संग आजार सहाय, साध कै संग बसै थान ऊचै, साधु कै संग महल पहुँचै, साध कै संग दृढ़ सब धर्म, साध कै संग केवल पार ब्रह्म, साध कै संग पाए नाम निधान, नानक साधु कै कुरबान, साध कै संग सब कुल उधारै, साध संग साजन मीत कुटुंब ने सुतारै, साधु कै संग सो धन पावै, जिस धन ते सब को वरसावै, साध संग धर्म राय करे सेवा, साध कै संग सोभा सुर देवा, साधु कै संग पाप पलायन, साध संग अमृत गुण गायन, साध कै संग सर्व थान गम, नानक साध कै संग सफल जनम, साध कै संग नहीं कछु काल, दर्शन भेटत होत निहाल, साध कै संग कलूखत हरै, साध कै संग नरक पर हरै, साध कै संग इहां उहां सोहेला, साध संग बिशरत हर मेला, जो इच्छै सोई फल पावै, साध कै संग न बिरथा जावै, पार ब्रह्म साध रिद बसै, नानक उदरै साध सुन रसै, साध कै संग सुनो हर नाऊ, साध संग हर के गुण गाऊ, साध कै संग न मनते बिसरै, साध संग सर पर निस्तरै, साध कै संग लगै प्रभ मीठा, साधु कै संग घट घट डीठा, साध संग भय आज्ञाकारी, साध संगत पई हमारी, साध कै संग मिटे सब रोग, नानक साध भेटे संजोग, साध की महिमा भेद ना जानै, जेता सुनै तेता बख्याना है, साध की उपमा ते हो गुण ते दूर, साध की उपमा रही भार पूर, साध की शोभा का नाही अंत, साध की शोभा सदा बेअंत, साध की शोभा ऊच ते ऊची, साध की शोभा मूच ते मूची, साध की शोभा साध बने आई, नानक साध प्रभ भेद न पाई सलोक, मन साचा मुख साचा सोए, अवर न पेखै एक सबिन कोए, नानक ए लक्षण ब्रह्म ज्ञानी होए, अष्टपदी ब्रह्म ज्ञानी सदा निर्लेप, जैसे जल मैं कमल अलेप, ब्रह्म ज्ञानी सदा निर्दोख, जैसे सूर सर्प कौ सोख, ब्रह्म ज्ञानी कै दृष्ट समान, जैसे राज रंक कौ लागै तुल पवान, ब्रह्म ज्ञानी कै धीरज एक, ज्यों वसुधा कोउ खोदै कोउ चंदन लेप, ब्रह्म ज्ञानी का यह गुनाव, नानक ज्यों पावक का सह स्वभाव, ब्रह्म ज्ञानी निर्मल ते निर्मला, जैसे मैल न लागै जला, ब्रह्म ज्ञानी कै मान होए प्रगास, जैसे तर ऊपर आकाश, ब्रह्म ज्ञानी कै मित्र सतरस मान, ब्रह्म ज्ञानी कै नाही अभिमान, ब्रह्म ज्ञानी ऊच ते ऊंचा मन अपने है सब ते नीचा, ब्रह्म ज्ञानी से जन पै नानक जिन प्रभ आप करे, ब्रह्म ज्ञानी सगल कीरीना आत्म रस, ब्रह्म ज्ञानी चीना, ब्रह्म ज्ञानी की सब ऊपर माया, ब्रह्म ज्ञानी ते कछ बुरा न पाया, ब्रह्म ज्ञानी सदा समदर्शी, ब्रह्म ज्ञानी की दृष्ट अमृत बरसी, ब्रह्म ज्ञानी बंधन ते मुक्ता, ब्रह्म ज्ञानी की निर्मल जुगता, ब्रह्म ज्ञानी का भोजन ज्ञान, नानक ब्रह्म ज्ञानी का ब्रह्म ध्यान, ब्रह्म ज्ञानी एक ऊपर आस, ब्रह्म ज्ञानी का नहीं विनाश, ब्रह्म ज्ञानी कै गरीबी समाह, ब्रह्म ज्ञानी पर उपकार उमाह, ब्रह्म ज्ञानी कै नाही धंधा, ब्रह्म ज्ञानी लेतावत बंधा, ब्रह्म ज्ञानी कै होए सुफला, ब्रह्म ज्ञानी सुफल फला, ब्रह्म ज्ञानी संग सगल उधार, नानक ब्रह्म ज्ञानी जपै सगल संसार, ब्रह्म ज्ञानी कै एकै रंग, ब्रह्म ज्ञानी कै बसै प्रभ संग, ब्रह्म ज्ञानी कै नाम आधार, ब्रह्म ज्ञानी कै नाम परवार, ब्रह्म ज्ञानी सदा सद जागत, ब्रह्म ज्ञानी अहंग बोध त्यागत, ब्रह्म ज्ञानी कै मन परमानंद, ब्रह्म ज्ञानी कै कर सदा आनंद, ब्रह्म ज्ञानी सुख सहज निवास, नानक ब्रह्म ज्ञानी का नहीं विनाश, ब्रह्म ज्ञानी ब्रह्म का बेता, ब्रह्म ज्ञानी एक संग हेता,
ब्रह्म ज्ञानी कह हुए अचिंत, ब्रह्म ज्ञानी का निर्मल मंत्र।

भूमंडल कई कोट ससियर सूर नखियत्र कई कोट देव दानव इंद्र सिर शत्र सकल समग्री अपने सूत धारै नानक जिस जिस भावै तिस तिस निस तारै कई कोट राजस तामस सातक कई कोट वेद पुराण सिमरत अर सासत कई कोट किए रतन समुंद कई कोट नाना प्रकार जंत कई कोट किए चर जीवे कई कोट गिरी मेर सुवर्ण थीवे कई कोट जख किन्नर पिसाच कई कोट भूत प्रेत सुकर मृगाच सब ते नेरा सब हुते दूर नानक आप अलिपत रहया भरपूर कई कोट पाताल के वासी कई कोट नरक सुरग निवासी कई कोट जन्मै जीवै मरै कई कोट बहु जोने फिरै कई कोट बैठ से ही खाहे कई कोट घालै थक पाहे कई कोट किए धनवंत कई कोट माया मैं चिंत जय जय पाणा तै तै राखे नानक सब किश प्रभ कै हाथे कई कोट भय बैरागी राम नाम संग तिन लिव लागी कई कोट प्रभ कौ खोजंते आत्मै पार ब्रह्म लहंते कई कोट दर्शन प्रभ प्यास तिन कौ मिलेउ प्रभ अविनाश कई कोट मंगै सत संग पार ब्रह्म तिन लागा रंग जिन कौ होए आप सो प्रसन्न नानक ते जन सदा धन धन कई कोट खाणी अर खंड कई कोट आकाश ब्रह्मांड कई कोट होए अवतार कई जुगत कीनो विस्थार कई बार पसरियो पासार सदा सदा एक एक ओंकार कई कोट कीने बहु भांत प्रभ ते होए प्रभ माहे समात ताका अंत न जाने कोए आपे आप नानक प्रभ सोए कई कोट पार ब्रह्म के दास तिन होवत आत्म प्रगास कई कोट तत् के बेते सदा निहारै एको नेत्रे कई कोट नाम रस पीवै अमर पै साध साध ही जीवै कई कोट नाम गुण गावै आत्म रस सुख सहज समावै आपने जन कहो सा सा सुमारे नानक होए परमेश्वर के प्यारे सलोक करण कारण प्रभ एक है दूसर नाही कोए नानक तिस बलहारण जल थल महियल सोए अष्टपदी कारण करावन करनै जोग जो तिस पावै सोई होग खिन मैं थाप उथापन हारा अंत नहीं किश पारा वारा हुक्मे धार अधर रहावै हुक्मे उपजै हुक्म समावै हुक्मे ऊच नीच व्यवहार हुक्मे अनक रंग प्रकार कर कर देखै अपने वडयाई नानक सब मैं रहया समाई प्रभ भावै मनुख गत पावै प्रभ भावै तां पाथर तरावै प्रभ भावै बिन सास्ते राखै प्रभ भावै तां हर गुण पाखै प्रभ भावै तां पतत उधारै आप करै आपन विचारै दोहां सिरियां का आप स्वामी खेलै बिगसै अंतर जामी जो भावै सो कार करावै नानक दृष्टि अवर न आवै कहो मानुख ते क्या होए आवै ज्योतिष भावै सोई करावै इसके हाथ होए तां सब किछ ले ज्योतिष भावै सोई करे अन जानत बिख्या मैं रचै जे जानत आपन आप बचै भरमे भूला दै दिस तावै निमुख माहे चार फुंट फिरे आवै कर कृपा जिसे अपनी भगत दे नानक ते जन नाम मिले खिन मैं नीच कीट कौ राज पार ब्रह्म गरीब निवाज जा का दृष्ट कशु न आवै तिस तत्काल दैदिस प्रगटावै जा कहो अपनी करै बख्सीस ताका लेखा न गनै जगदीस जियो पिंड सब तिसकी रास घट घट पूरण ब्रह्म प्रगास अपनी बणत आप बनाई नानक जीवै देख बडाई इसका बल नाही इस हाथ करण करावन सर्ब को नाथ आज्ञा करी बपुरा जियो ज्योतिष भावै सोई फुन थियो कबहु ऊच नीच मैं बसै कबहु सोग हरक रंग हसै कबहु नींद चिंद व्यवहार कबहु ऊब आकाश पयाल कबहु बेता ब्रह्म विचार नानक आप मिलावन हार कबहु निरत करे बहु भांत कबहु सोए रहै दिन रात कबहु महाक्रोध बिकराल कबहु सर्ब की हो तरवाल कबहु होए बहै बड राजा कबहु पेखारी नीच का साजा कबहु आप कीरत में आवै कबहु भला भला कहावै ज्यों प्रभ राखै तिव ही रहै गुर प्रसाद नानक सच कहै कबहु होए पंडित करे बखियान कबहु मोन धारी लावै ध्यान कबहु तट तीर्थ इसनान कबहु सिद्ध साधिक मुख ज्ञान कबहु कीट हस्त पतंग होए जिया अनक ज्योन भर मैं परमिया
ਨਾਨਾ ਰੂਪ ਜਿਉ ਸੁਆਂਗੀ ਦਿਖਾਵੈ ਜਿਉ ਪ੍ਰਭ ਭਾਵੈ ਤਿਵੈ ਨਚਾਵੈ ਜਿਉ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਆਵਰ ਨਾ ਕੋਏ ਕਬ ਹੂ ਸਾਧ ਸੰਗਤ ਇਹੋ ਪਾਵੈ ਉਸ ਅਸਥਾਨ ਤੇ ਬਾਹੁਰ ਨ ਆਵੈ ਅੰਤਰ ਹੋਏ ਗਿਆਨ ਪ੍ਰਗਾਸ ਉਸ ਅਸਥਾਨ ਕਾ ਨਹੀਂ ਬਿਨਾਸ਼ ਮਨ ਤਨ ਨਾਮ ਰਤੇ ਇੱਕ ਰੰਗ ਸਦਾ ਬਸੈ ਪਾਰ ਬ੍ਰਹਮ ਕੈ ਸੰਗ ਜਿਉ ਜਲ ਮੈਂ ਜਲ ਆਏ ਖਟਾਨਾ ਤਿਉ ਜੋਤੀ ਸੰਗ ਜੋਤ ਸਮਾਨ ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਾਧ ਕੁਰਬਾਨ ਸਲੋਕ ਸੁਖੀ ਬਸੈ ਮਸਕੀਨੀਆ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਲੇ ਅਸ਼ਟਪਦੀ ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸੁਆਨ ਜੋ ਜਾਣੇ ਮੈਂ ਜੋਵਨਵੰਤ ਸੋ ਹੋਵਤ ਬਿਸ਼ਟਾਕਾ ਜੰਤ ਆਪਸ ਕਉ ਕਰਮਵੰਤ ਕਹਾਵੈ ਜਨਮ ਮਰੈ ਬਹੁ ਜੂਨ ਪਰਮਾਵੈ ਧਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਗਿਆਨ ਕਰ ਕਿਰਪਾ ਜਿਸ ਪੈ ਹਿਰਦੈ ਗਰੀਬੀ ਬਸਾਵੈ ਨਾਨਕ ਈਹਾਂ ਮੁਕਤ ਆਗੈ ਸੁਖ ਪਾਵੈ ਧਨਵੰਤਾ ਹੋਏ ਕਰ ਗਰਬਾਵੈ ਤ੍ਰਿਣ ਸਮਾਨ ਕਾਸ਼ ਸੰਗ ਨਾ ਜਾਵੈ ਬਹੁ ਲਸਕਰ ਮਾਨੁਖ ਉਪਰ ਕਰੇ ਆਸ ਪਲ ਭੀਤਰ ਤਾਂ ਕਾ ਹੋਏ ਬਿਨਾਸ਼ ਸਭ ਤੇ ਆਪ ਜਾਣੈ ਬਲਵੰਤ ਖਿਨਮੈ ਹੋਏ ਜਾਏ ਪਸਮੰਤ ਕਿਸੇ ਨਾ ਬਦੈ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰਪ੍ਰਸਾਦ ਜਾ ਕਾ ਮਿਟੈ ਅਭਿਮਾਨ ਸੋ ਜਨ ਨਾਨਕ ਦਰਗਹਿ ਪ੍ਰਵਾਨ ਕੋਟ ਕਰਮ ਕਰੈ ਹਉ ਤਾਰੇ ਸ੍ਰਮ ਪਾਵੈ ਸਗਲੇ ਬਿਰਥਾਰੇ ਅਨੇਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਨੇਕ ਜਤਨ ਕਰ ਆਤਮ ਨੈਂਦਰਵੈ ਹਰ ਦਰਗਹਿ ਕਹੁ ਕੈਸੇ ਗਵੈ ਆਪਸ ਕਹੁ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨ ਆਵੈ ਸਰਬ ਕਿਰੇਨ ਜਾ ਕਾ ਮਨ ਹੋਏ ਕਹੁ ਨਾਨਕ ਤਾ ਕੀ ਨਿਰਮਲ ਸੋਏ ਜਬ ਲਗ ਜਾਣੈ ਮੁਝ ਤੇ ਕਸ਼ ਹੋਏ ਤਬ ਇਸ ਕਹੁ ਸੁਖ ਨਾਹੀ ਕੋਏ ਜਬ ਇਹ ਜਾਣੈ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ ਜਬ ਧਾਰੈ ਕੋ ਬੈਰੀ ਮੀਤ ਤਬ ਲਗ ਨਹੀਂ ਚਲ ਨਾਹੀ ਚੀਤ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰਪ੍ਰਸਾਦ ਨਾਨਕ ਹਉ ਛੂਟੈ ਸਹਿਸ ਖਟੇ ਲੱਖ ਕੋ ਉਠਤਾਵੈ ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ ਅਨੇਕ ਭੂਖ ਵਿਖਿਆ ਕੀ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਰਥ ਬਿਰਥੇ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਬਡਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰਿ ਜਾਪ ਕਰਨ ਕਰਾਵਨ ਕਰਨੇ ਹਾਰ ਇਸ ਕੈ ਹਾਥ ਕਹਾ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੁਣ ਜੋ ਕੇਸ਼ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੁ ਕੈ ਸੰਗ ਬੂਝੈ ਦੇਖੈ ਕਰੈ ਬਿਵੇਕ ਆਪੇ ਏਕ ਆਪੇ ਅਨੇਕ ਮਰੈ ਨਾ ਬਿਨਸੈ ਆਵੈ ਨਾ ਜਾਏ ਨਾਨਕ ਸਾਧ ਹੀ ਰਹਿਆ ਸਮਾਏ ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ ਆਪ ਕੀਨੋ ਆਪਣ ਬਿਸਥਾਰ ਸਭ ਕਾਸ਼ ਉਸ ਕਾ ਉਕਰਨੇ ਹਾਰ ਉਸ ਤੇ ਭਿੰਨ ਕਹੋ ਕਿਛ ਹੋਏ ਥਾਂ ਤਨੰਤਰ ਏਕ ਹੈ ਸੋਏ ਆਪੁਨੇ ਚਲਿਤ ਆਪ ਕਰਨੇ ਹਾਰ ਕੌਤਕ ਕਰੈ ਰੰਗ ਅਪਾਰ ਮਨ ਮਹਿ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿਣ ਨਾ ਜਾਏ ਸਤ ਸਤ ਸਤ ਪ੍ਰਭ ਸੁਆਮੀ ਗੁਰਪ੍ਰਸਾਦ ਕਿਨੈ ਵਖਿਆਨੀ ਸੱਚ ਸੱਚ ਸੱਚ ਸਭ ਕੀਨਾ ਕੂਟ ਮਧੇ ਕਿਨੈ ਬਿਰਲੈ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਰਵਨ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕੈ ਦੁਖਨ ਆਰਜਾ ਕਟੈ ਸੰਤ ਕੈ ਦੁਖਨ ਜਮਤੇ ਨਹੀਂ ਛੁਟੈ ਸੰਤ ਕੈ ਦੁਖਨ ਸੁਖ ਸਭ ਜਾਏ ਸੰਤ ਕੈ ਦੁਖਨ ਨਰਕ ਮੈਂ ਪਾਏ ਸੰਤ ਕੈ ਦੁਖਨ ਮਤ ਹੋਏ ਮਲੀਨ ਸੰਤ ਕੈ ਦੁਖਨ ਸੁਭਾ ਤੇ ਹੀਨ ਸੰਤ ਕੇ ਹਤੇ ਕੋ ਰੱਖੈ ਨਾ ਕੋਏ ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਪੀ ਤਰੈ ਸੰਤ ਕੇ ਦੁਖਨ ਤੇ ਮੁਖ ਭਵੈ ਸੰਤਨ ਕੈ ਦੁਖਨ ਕਾਗਜਿਉ ਲਵੈ ਸੰਤਨ ਕੈ ਦੁਖਨ ਸਰਪ ਜੋਨ ਪਾਏ ਸੰਤ ਕੈ ਦੁਖਨ ਤ੍ਰਿਗਤ ਜੋਨ ਕਿਰ ਮਾਏ ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੈ ਦੁਖਨ ਸਭ ਕੋ ਛਲੈ
संत कह दुखन तेज सब जाए, संत कह दुखन नीच नि चाहे, संत दुखी का थाऊ को नाहे, नानक संत भावे था ओए पी गत पाहे। संत का निंदक महा अत ताई, संत का निंदक खिन टिकन न पाई, संत का निंदक महा हत्यारा, संत का निंदक परमेश्वर मारा, संत का निंदक राज तेहीन, संत का निंदक दुखी आर दीन, संत के निंदक को सर्व रोग, संत के निंदक को सदा बिजोग, संत की निंदा दुख मह दुख, नानक संत पावे ता उसका पी होए मोख। संत का दुखी सदा अपवित, संत का दुखी किसी का नहीं मित, संत के दुखी को डान लागे, संत के दुखी को शब त्यागे, संत का दुखी महा अहंकारी, संत का दुखी सदा बिकारी, संत का दुखी जन्मै मरै, संत की दुख ना सुख ते टरै, संत के दुखी को ना ही ठाउ, नानक संत पावै तन लय मिलाए। संत का दुखी अद बीच ते टूटै, संत का दुखी कितै काज ना पहुँचै, संत के दुखी को ध्यान परमाइयै, संत का दुखी उजड़ पाइयै, संत का दुखी अंतर ते थोथा, ज्यो सास बिना मृतक की लोथा, संत के दुखी की जड़ किश नाहे, आपन बीज आपे ही खाहे, संत के दुखी को अवर न रखनहार, नानक संत पावै तन लय उबार। संत का दुखी इउं बिल लाए, जल ज्यों जल बिहून मछली तड़फड़ाए, संत का दुखी भूखा नहीं राजै, ज्यों पावक ईधन नहीं तरपै, संत का दुखी छुटै अकेला, ज्यों बुआड़ तिल खेत माहे दोहेला, संत का दुखी धर्म ते रहत, संत का दुखी सद मिथ्या कहत, किरत निंदक का तुर ही पाया, नानक ज्योति सुभावै सोई थिया। संत का दुखी बिगड़ रूप होय जाए, संत के दुखी को दरगाह मिले सजाए, संत का दुखी सदा सहकाइय, संत का दुखी ना मरै ना जीव आइय, संत के दुखी की पूजा ना आसा, संत का दुखी उठ चले निराशा, संत कै दुख न तृष्टै कोए, जैसा भावै तैसा कोई होए, पया किरत न मिटै कोए, नानक जाने सच्चा सोए, सब घाट तिसकियो करनै हार, सदा सदा तिसको नमस्कार, प्रभ की उस्तत करहु दिन रात, तिसे त्यावो सास गिरास, सब कछु वरतै तिसका किया, जैसा करे तैसा को थिया, अपना खेल आप करने हार, दूसर कौन कह विचार, जिसनु कृपा करे तिस आपन नाम दे, बड़भागी नानक जन से, सलोक तजहो स्यानप सुरजनो, सिमरहो हर हर राय, एक आस हर मन रखो, नानक दुख परम पहु जाए। अष्टपदी मानुख की टेक वृथी सब जान, देवन को एक है भगवान, जिसके दिए रहे अघाए, बहुर ना कृष्णा लग आए, मारा राख है एक आप, मानुख कह किश नाही हाथ, तिसका हुक्म बूझ सुख होए, तिसका नाम रख कंठ पुरोए, सिमर सिमर सिमर प्रभ सोए, नानक बेगन न लाग कोए, उस्तत मन मैं कर निरंकार, कर मन मेरे सत व्यवहार, निर्मल रसना अमृत पियो, सदा सुहेला कर ले हे जियो, नैनो पेख ठाकुर का रंग, साध संग बिन सह सब संग, चरण चलो मार्ग गोबिंद, मिटै पाप जपिए हर बिंद, कर हर कर्म श्रवण हर कथा, हर दरगह नानक ऊजल मथा, बड़ भागी ते जन जग माहे, सदा सदा हर के गुण गाहे, राम नाम जो करह विचार, से तनवंत गनी संसार, मान तान मुख बोले हर मुखी, सदा सदा जानो ते सुखी, एको एक एक पछाने, एत ओत कियो सो जी जाने, नाम संग जिसका मन मानिया, नानक तिन्ह निरंजन जानिया, गुरप्रसाद आपन आप सुझ है, तिसकी जानो तृष्णा बुझ है, साध संग हर हर जस कहत, सर्ब रोग त्यो हर जन रहत, अन दिन कीर्तन केवल बख्यान, ग्रस्त मैं सोई निर्बान, एक ऊपर जिस जन की आसा, तिसकी कटिए जम की फासा, पार ब्रह्म की जिस मन भूख, नानक तिसै न लागै दुख, जिस काओ हर प्रभ मन चित आवै, सो संत सुहेला नहीं डुलावै, जिस प्रभ अपना कृपा करै, सो सेवक कहो किस ते डरै, जैसा सा तैसा दृष्टाया, अपने कार्य में आप समाया, सोधत सोधत सोधत सीजिया, गुरप्रसाद तत सब बूझिया,
ਜਬ ਦੇਖੋ ਤਬ ਸਭ ਕਿਛ ਮੂਲ, ਨਾਨਕ ਸੋ ਸੂਖਮ ਸੋਈ ਅਸਥੂਲ, ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਨ ਚਾਲੇ ਪ੍ਰਭੁ ਆਪ ਹੀ ਕਰੈ, ਆਵਨ ਜਾਵਨ ਦ੍ਰਿਸ਼ਟ ਆਨ ਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ, ਆਪੇ ਆਪ ਸਗਲ ਮਹਿ ਆਪ, ਅਨਿਕ ਜੁਗਤ ਰਚ ਥਾਪ ਉਥਾਪ, ਅਭਿਨਾਸੀ ਨਾਹੀ ਕਿਛ ਖੰਡ, ਧਾਰਨ ਧਾਰ ਰਹੇ ਬ੍ਰਹਿਮੰਡ, ਅਲਖ ਅਭੇਵ ਪੁਰਖ ਪ੍ਰਤਾਪ, ਆਪ ਜਪਾਏ ਤਾਂ ਨਾਨਕ ਜਾਪ, ਜਿਨ ਪ੍ਰਭ ਜਾਤਾ ਸੋ ਸੁਭਾਵੰਤ, ਸਗਲ ਸੰਸਾਰ ਉਧਰੈ ਤਿਨ ਮੰਤ, ਪ੍ਰਭ ਕੇ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਦੁਖ ਵਿਸਾਰਨ, ਆਪੇ ਮੇਲ ਲਏ ਕਿਰਪਾਲ, ਗੁਰੂ ਕਾ ਸ਼ਬਦ ਜਪ ਪਏ ਨਿਹਾਲ, ਉਨਕੀ ਸੇਵਾ ਸੋਈ ਲਾਗੈ, ਜਿਸਨੂੰ ਕਿਰਪਾ ਕਰੇ ਬੜ ਭਾਗੈ, ਨਾਮ ਜਪਤ ਪਾਵੈ ਬਿਸਰਾਮ, ਨਾਨਕ ਤਿਨ ਪੁਰਖ ਕਉ ਉਤਮ ਕਰਮਾਨ, ਜੋ ਕੇਸ਼ ਕਰੈ ਸੋ ਪ੍ਰਭ ਕੈ ਰੰਗ, ਸਦਾ ਸਦਾ ਬਸੈ ਹਰ ਸੰਗ, ਸਹਿ ਸੁਭਾਏ ਹੋਵੈ ਸੋ ਹੋਏ, ਕਰਨੈ ਹਾਰ ਪਛਾਣੈ ਸੋਏ, ਪ੍ਰਭ ਕਾ ਕੀਆ ਜਨ ਮਿਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ, ਜਿਸ ਤੇ ਉਪਜੇ ਤੇ ਸਮਾਹੇ ਸਮਾਏ, ਹੋਏ ਸੁਖ ਨਿਧਾਨ ਉਨਹੂੰ ਬਨ ਆਏ, ਆਪ ਸਕੋ ਆਪ ਦੀਨੋ ਮਾਨ, ਨਾਨਕ ਪ੍ਰਭ ਜਨ ਏਕੋ ਜਾਨ, ਸਲੋਕ ਸਰਬ ਕਲਾ ਭਰਪੂਰ ਪ੍ਰਭ, ਬਿਰਥਾ ਜਨ ਨਹਾਰ, ਜਾਖੈ ਸਿਮਰਨ ਉਦਰੀਐ ਨਾਨਕ ਤਿਸ ਬਲਹਾਰ, ਅਸ਼ਟਪਦੀ ਟੂਟੀ ਗਾਂਢਣ ਹਾਰ ਗੋਪਾਲ, ਸਰਬ ਜੀਆਂ ਆਪੇ ਪ੍ਰਤਪਾਲ, ਸਗਲ ਕੀ ਚਿੰਤਾ ਜਿਸ ਮਨ ਮਾਹੇ, ਤਿਸ ਤੇ ਬਿਰਥਾ ਕੋਈ ਨਾਹੇ, ਰੇ ਮਨ ਮੇਰੇ ਸਦਾ ਹਰ ਜਾਪ, ਅਭਿਨਾਸੀ ਪ੍ਰਭ ਆਪੇ ਆਪ, ਆਪਨ ਕੀਆ ਕਛੂ ਨਾ ਹੋਏ, ਜੇ ਸੋ ਪ੍ਰਾਣੀ ਲੋਚੈ ਕੋਏ, ਤਿਸ ਬਿਨ ਨਾਹੀ ਤੇਰੈ ਕਿਛ ਕਾਮ, ਗਤ ਨਾਨਕ ਜਪ ਏਕ ਹਰ ਨਾਮ, ਰੂਪਵੰਤ ਹੋਏ ਨਾਹੀ ਮੋਹ ਹੈ, ਪ੍ਰਭ ਕੀ ਜੋਤ ਸਗਲ ਘਟ ਸੋ ਹੈ, ਧਨਵੰਤਾ ਹੋਏ ਕਿਆ ਕੋ ਗਰਬੈ, ਜਾਂ ਸਭ ਕਿਛ ਤਿਸਕਾ ਦੀਆ ਦਰਬੈ, ਹੱਥ ਸੂਰਾ ਜੇ ਕੋ ਕਹਾਵੈ, ਪ੍ਰਭ ਕੀ ਕਲਾ ਬਿਨਾ ਕਹਿ ਧਾਵੈ, ਜੇ ਕੋ ਹੋਏ ਬਹੇ ਦਾਤਾਰ, ਤਿਸ ਦੇਨ ਹਰ ਜਾਣੈ ਗਵਾਰ, ਜਿਸ ਗੁਰ ਪ੍ਰਸਾਦ ਟੂਟੇ ਹਉ ਰੋਗ, ਨਾਨਕ ਸੋ ਜਨ ਸਦਾ ਅਰੋਗ, ਜਿਉ ਮੰਦਰ ਕੋ ਥਾਮੇ ਥੰਮਨ, ਤਿਉ ਗੁਰ ਕਾ ਸ਼ਬਦ ਮਨੈ ਅਸ ਥੰਮਨ, ਜਿਉ ਪਾਖਾਣ ਨਾਵ ਚੜ ਤਰੈ, ਪ੍ਰਾਣੀ ਗੁਰ ਚਰਨ ਲਗਤ ਨਿਸ ਤਰੈ, ਜਿਉ ਅੰਧਕਾਰ ਦੀਪਕ ਪ੍ਰਗਾਸ, ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ, ਜਿਉ ਮਹਾਂ ਉਦਿਆਨ ਮੈਂ ਮਾਰਗ ਪਾਵੈ, ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ, ਤਿੰਨ ਸੰਤਨ ਕੀ ਬਾਸ਼ੋ ਧੂਰ, ਨਾਨਕ ਕੀ ਹਰ ਲੋਚਾ ਪੂਰ, ਮਨ ਮੂਰਖ ਕਾਹੇ ਬਿਲ ਲਾਈਐ, ਪੁਰਬ ਲਿਖੇ ਕਾ ਲਿਖਿਆ ਪਾਈਐ, ਦੁਖ ਸੁਖ ਪ੍ਰਭ ਦੇਵਨ ਹਾਰ, ਅਵਰ ਤਿਆਗ ਤੂੰ ਤੇ ਸਹਿਜ ਤਾਰ, ਜੋ ਕਾਸ਼ੋ ਕਰੈ ਸੋਈ ਸੁਖ ਮਾਨ, ਭੂਲਾ ਕਾਹੇ ਫਿਰੈ ਅਜਾਨ, ਕੌਣ ਬਸ ਆਈ ਤੇਰੇ ਸੰਗ, ਲਾਪਟ ਰਹੇ ਹੋ ਰਸ ਲੋਭੀ ਪਤੰਗ, ਰਾਮ ਨਾਮ ਜਪ ਹਿਰਦੇ ਮਾਹੇ, ਨਾਨਕ ਪਾਤ ਸੇਤੀ ਕਰ ਜਾਹੇ, ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਤਜ ਅਭਿਮਾਨ ਲੇ ਹੋ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ, ਲਾਗ ਕੇ ਬਸੰਤੈ ਸੰਗਚਾਲ, ਅਵਰ ਤਿਆਗ ਬਿਖਿਆ ਜੰਜਾਲ, ਧਨ ਧਨ ਕਹੇ ਸਭ ਕੋਏ, ਮੁਖ ਉਜਲ ਹਰ ਦਰਗਹਿ ਸੋਏ, ਇਹੋ ਵਾਪਾਰ ਵਿਰਲਾ ਵਾਪਾਰੈ, ਨਾਨਕ ਤਾਕੈ ਸਦ ਬਲਹਾਰੈ, ਚਰਨ ਸਾਧ ਕੇ ਧੋਏ ਧੋਏ ਪੀਓ, ਅਰਪ ਸਾਧ ਕੋ ਆਪਣਾ ਜੀਓ, ਸਾਧ ਕੀ ਧੂਰ ਕਰੋ ਇਸ਼ਨਾਨ, ਸਾਧ ਉਪਰ ਜਾਈਏ ਕੁਰਬਾਨ, ਸਾਧ ਸੇਵਾ ਵੱਡ ਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ, ਅਨੇਕ ਵਿਘਨ ਤੇ ਸਾਧੂ ਰਾਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ, ਕੋਟ ਗਹੀ ਸੰਤੈ ਦਰਾਇਆ, ਸਰਬ ਸੂਖ ਨਾਨਕ ਤੇ ਪਾਇਆ, ਮ੍ਰਿਤਕ ਕੋ ਜੀ ਵਾਲਨ ਹਾਰ, ਭੁੱਖੇ ਕੋ ਦੇਵਤ ਆਧਾਰ, ਸਰਬ ਨਿਧਾਨ ਜਾਕੀ ਦ੍ਰਿਸ਼ਟੀ ਮਾਹੇ, ਪੁਰਬ ਲਿਖਿਕਾ ਲਹਿਣਾ ਪਾਹੇ, ਸਭ ਕਿਛ ਤਿਸ ਕਾਉ ਕਰਨੇ ਜੋਗ, ਤਿਸ ਬਿਨ ਦੂਸਰ ਹੋਆ ਨਾ ਹੋਗ, ਜਪ ਜਨ ਸਦਾ ਸਦਾ ਦੇ ਨਰੈਣੀ, ਸਭ ਤੇ ਊਚ ਨਿਰਮਲ ਏ ਕਰਨੀ, ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਾਨ ਨਿਰਮਲ ਥੀਆ, ਜਾ ਕੈ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰ ਪ੍ਰਭ ਚੀਤ, ਭਗਤ ਭਗਤ ਸੁਨੀਐ ਤੇ ਹੋਲੋਏ, ਜਾ ਕੇ ਹਿਰਦੈ ਇਕੋ ਹੋਏ, ਸੱਚ ਕਰਨੀ ਸੱਚ ਤਾ ਕੀ ਰਹਿਤ, ਸੱਚ ਹਿਰਦੈ ਸਤਮੁਖ ਕਹਿਤ, ਸੱਚੀ ਦ੍ਰਿਸ਼ਟ ਸਾਚਾ ਆਕਾਰ, ਸੱਚ ਵਰਤੈ ਸਾਚਾ ਪਾਸਾਰ, ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ ਸਮਾਤਾ, ਸਲੋਕ ਰੂਪ ਨ ਰੇਖ ਨ ਰੰਗ ਕੇਸ਼, ਤ੍ਰੇਹੋ ਗੁਣ ਤੇ ਪ੍ਰਭ ਭਿੰਨ, ਤਿਸੈ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ, ਅਸ਼ਟਪਦੀ ਅਭਿਨਾਸੀ ਪ੍ਰਭ ਮਨ ਮੈਂ ਰਾਖ, ਮਾਨੁਖ ਕੀ ਤੂੰ ਪ੍ਰੀਤ ਤਿਆਗ, ਤਿਸ ਤੇ ਪਰੈ ਨਾਹੀ ਕਿਛ ਕੋਏ, ਸਰਬ ਨਿਰੰਤਰ ਏਕੋ ਸੋਏ,
आपे बिना आपे दाना गहर गंभीर गहीर सोजाना पार ब्रह्म परमेश्वर गोविंद कृपा निधान दयाल बख्शंद साध तेरे की चरणी पाओ नानक कह मान एहो अनराओ मन सा पूरन सरना जोग जो कर पाया सोई होग हरन परन जाका नेत्र फूर तिसका मंत्र न जाने होर आनंद रूप मंगल सद जाकै सर्ब थोक सुनिय है घर ताकै राज मैं राज जोग मैं जोगी तप मैं तपीसर ग्रस्त मैं भोगी त्याहे त्याहे भगत सुख पाया नानक तिस पुरख का किन अंत न पाया जाकी लीला की मित नाहे सगल देव हारे अवगाहे पिता का जन्म के जाने पूत सगल प्रोई अपने सूत सुमत ज्ञान ध्यान जैन दे जन दास नाम त्यावै है से तेहु गुण मैं जाकू पर महाए जन्म मरै फिर आवै जाए ऊच नीच तिसके अस्थान जैसा जन आवै तैसा नानक जान नाना रूप नाना जाके रंग नाना भेख करै एक रंग नाना बेद कीनो बिस्थार प्रभ अविनाशी एकंकार नाना चलित करे खिन माहे पूर रहे पूर्ण सब ठाए नाना बेद कर बनत बनाई अपनी कीमत आपे पाई सब घट तिसके सब तिसके ठाओ जप जप जीव नानक हर नाओ नाम के तारे सगले जंत नाम के तारे खंड ब्रह्मांड नाम के तारे सिमरत वेद पुराण नाम के तारे सुनन ज्ञान ध्यान नाम के तारे आकाश पाताल नाम के तारे सगल आकार नाम के तारे पुरिया सब भवन नाम के संग उदहे सुन श्रवण कर कृपा जिसे आप नाए नाम लाए नानक चौथे पद मैं सो जन गत पाए रूप सत जाकर सत अस्थान पुरख सत केवल प्रधान करतूत सत सत जा की बाणी सत पुरख सब माहे समाणी सत कर्म जाकी रचना सत मूल सत सत ऊत पत सत करणी निर्मल निर्मली जिसे बुझाए तिसे सब भली सत नाम प्रभ का सुखदाई विश्वास सत नानक गुर ते पाई सत बचन साधु उपदेश सत तेजन जा कर प्रवेश सत नृत बूजे जे कोय नाम जपत ताकि गत होए आप सत किया सब सत आपे जाने अपने मित गत जिसकी सृष्ट सो करने हार अवर न बूझ करत विचार करते की मित न जाने किया नानक ज्योतिष भावै सो वर्तिया बिसमन बिसम पहे बिसमाद जिन बूझिया तिसाया स्वाद प्रभ कै रंग राच जन रहे गुर कै बचन पदार्थ लहे होए दाते दुख कटन हार जाकै संग तरै संसार जन का सेवक सुवड भागी जन कै संग एक लिव लागी गुण गोबिंद कीर्तन जन गावे गुर प्रसाद नानक फल पावै सलोक आद सच जुगाद सच है पहि सच नानक होसी पे सच अष्टपदी चरण सत सत प्रसनहार पूजा सत सत सेवदार दर्शन सत सत पेखन हार नाम सत सत ध्यावन हार आप सत सत सबत हरी आपे गुणकारी सबत सत सत प्रभ बखता सुरत सत सत जस सुनता बुजन हार को सत सब होए नानक सत सत प्रभ सोए सत स्वरूप हृदय जिन मान्या करण करावन तिन मूल पछान्या जाकै हृदय विश्वास प्रभ आया तत ज्ञान तिस मन प्रगटाया भय ते निरभउ होए बसाना जिस ते उपजिया तिस माहे समाना बस्त माहे ले बस्त गडाई ताको भिन न कह न जाई बूझै बूझन हार बबेक नारायण मिले नानक एक ठाकुर का सेवक आज्ञाकारी ठाकुर का सेवक सदा पुजारी ठाकुर के सेवक कै मन प्रतीत ठाकुर के सेवक की निर्मल रीत ठाकुर को सेवक जन संग प्रभ का सेवक नाम कै रंग सेवक कौ प्रभ पालन हारा सेवक की राखै निरंकार सो सेवक जिस दया प्रभ तारै नानक सो सेवक सास सास सुमहरै अपने जन का पर्दा ढाकै अपने सेवक की सर पर राखै अपने दास कौ दे वडाई अपने सेवक कौ नाम जपाई अपने सेवक की आपा तरा कह ताकि गत मित कोई ना लाख है
ਪ੍ਰਭ ਕੇ ਸੇਵਕ ਕਉ ਕੂ ਨਾ ਪਹੁੰਚੈ ਪ੍ਰਭ ਕੇ ਸੇਵਕ ਊਚ ਤੇ ਊਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੈ ਦਿਸ ਪ੍ਰਗਟਾਇਆ ਨੀਕੀ ਘੀਰੀ ਮੈਂ ਕਲ ਰੱਖੈ ਭਸਮ ਕਰੈ ਲਸਕਰ ਕੂਟ ਲਖੈ ਜਿਸ ਕਾ ਸਾਸਨ ਕੱਢ ਤੇ ਆਪ ਤਾਕੋ ਰੱਖਤ ਦੇਕਰ ਹੱਥ ਮਾਨਸ ਜਤਨ ਕਰਤ ਬਹੁ ਭਾਂਤ ਜਿਸ ਤਿਸਕੇ ਕਰ ਤਬ ਮਿਰਥੇ ਜਾਤ ਮਾਰੇ ਨ ਰੱਖੇ ਅਵਰ ਨ ਕੋਏ ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੂਰਜ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਵਿਡਾਣੀ ਬਾਰੰ ਬਾਰ ਬਾਰ ਪ੍ਰਭ ਜਪੀ ਹੈ ਪੀ ਅੰਮ੍ਰਿਤ ਇਹੋ ਮਨ ਤਨ ਤ੍ਰਪੀ ਹੈ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਸੇ ਅਵਰ ਨਾਹੀ ਦ੍ਰਿਸ਼ਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮਨ ਤਨ ਨਾਮੇ ਨਾਮ ਸੁਮਾਨੇ ਉਠਤ ਬੈਠਤ ਸੁਬਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ ਬੋਲੋ ਜਸ ਜਿਹਬਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀ ਦਾਤ ਕਰੈ ਭਗਤ ਆਤਮ ਕੈ ਚਾਹੇ ਪ੍ਰਭ ਆਪਣੇ ਸਿਉ ਰਾਹੇ ਸਮਾਏ ਜੋ ਹੋਆ ਹੋਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੈ ਤਿਸ ਕੀ ਮਹਿਮਾ ਕੌਣ ਬਖਾਨਾਉ ਤਿਸ ਕਾ ਗੁਣ ਕਹਿ ਏਕ ਨ ਜਾਣਾਉ ਆਠ ਪਹਿਰ ਪ੍ਰਭ ਸੇ ਹਜੂਰੇ ਕਹੋ ਨਾਨਕ ਸੇਈ ਜਨ ਪੂਰੇ ਮਨ ਮੇਰੇ ਤਿਨ ਕੀ ਓਟਲੇ ਮਨ ਤਨ ਆਪਣਾ ਤਿਨ ਜਨ ਦੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵੈ ਤਿਸਕੇ ਦਰਸ ਸਭ ਪਾਪ ਮਿਟਾਵੈ ਅਵਰ ਸਿਆਨਪ ਸਗਲੀ ਛਾਡ ਤਿਸ ਜਨ ਕੀ ਤੂੰ ਸੇਵਾ ਲਾਗ ਆਵਣ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਾਧ ਪੈਰਾ ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਇਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਘਟ ਹੈ ਗੁਰ ਕਾ ਸਿੱਖ ਬੇਕਾਰ ਤੇ ਹਟ ਹੈ ਸਤਿਗੁਰ ਸਿੱਖ ਕਉ ਨਾਮ ਤਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸਮਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮਹਿ ਸਹਿ ਆਪਸ ਕਉ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਦ ਤਿਹਾਵੈ ਮਨ ਬੇਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਿਹ ਕਾਮੇ ਤਿਸ ਕਉ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ੁਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਹਿਰਦੈ ਹਰ ਨਾਉ ਅਨਕ ਬਾਰ ਗੁਰ ਕਉ ਬਲ ਜਾਓ ਸਰਬ ਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮਹਿ ਜਨ ਜਨ ਮਹਿ ਪਾਰ ਬ੍ਰਹਮ ਏਕ ਆਪ ਨਹੀ ਕਛ ਭਰਮ ਸਹਿ ਸਿਆਨ ਪਲੈ ਨ ਜਾਈਏ ਨਾਨਕ ਐਸਾ ਗੁਰ ਬਡਭਾਗੀ ਪਾਈਏ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੇ ਸੁਨ ਕਰ ਬਚਨ ਕਰਨ ਅਗਹਨੇ ਮਨ ਸੰਤੋਖ ਆਤਮ ਪਤੀਆਨੇ ਪੂਰਾ ਗੁਰ ਆਖਿਓ ਜਾ ਕਾ ਮੰਤ੍ਰ ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ ਜਿਹ ਬਾ ਏਕ ਉਸਤਤ ਅਨੇਕ ਸਤ ਪੁਰਖ ਪੂਰਨ ਬਬੇਕ ਕਾਹੂ ਬੋਲ ਨ ਪਹੁਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਕੀ ਕੀਮਤ ਕਿਨੈ ਨ ਪਾਈ ਅਨਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੈ ਸਿਮਰੈ ਸਤ ਬਲਹਾਰੀ ਸਤ ਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅੰਮ੍ਰਿਤ ਸੋ ਹੋਏ ਉਸ ਪੁਰਖ ਕਾ ਨਾਹੀ ਕਦੇ ਬਿਨਾਸ਼ ਜਾ ਕੈ ਮਨ ਪ੍ਰਗਟੇ ਗੁਣ ਤਾਸ ਆਠ ਪਹਿਰ ਹਰ ਕਾ ਨਾਮ ਲੇ ਸਾਚ ਉਪਦੇਸ਼ ਸੇਵਕ ਕਉ ਦੇ ਮੋਹ ਮਾਇਆ ਕੈ ਸੰਗ ਨ ਲੇਪ ਮਨ ਮਹਿ ਰੱਖੈ ਹਰ ਹਰ ਏਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮ ਮੋਹ ਦੁਖ ਤਹਿ ਤੇ ਨਾਸੇ ਤਪਤ ਮਾਹੇ ਠਾਡ ਵਰਤਾਈ ਆਨੰਦ ਪਹਿਆ ਦੁਖ ਨਾਠੇ ਪਹਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਭਾਉ ਚੂਕਾ ਨਿਰਭਉ ਹੋਏ ਬਸੇ ਸਗਲ ਬਿਆਦ ਮਨ ਤੇ ਖੈ ਨਸੇ
ਜਿਸਕਾ ਸਾਤਿਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਥਿਤ ਪਾਈ ਚੁਕੇ ਭ੍ਰਮ ਗਵਨ ਸੁਨ ਨਾਨਕ ਹਰ ਹਰ ਜਸ ਸਰਵਨ ਨਿਰਗੁਣ ਆਪ ਸਰਗੁਣ ਭੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਆਪ ਬਨਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ ਪੋਤ ਪੋਤ ਰਵਿਆ ਰੂਪ ਰੰਗ ਭੈ ਪ੍ਰਗਾਸ ਸਾਧਕ ਸੰਗ ਰਾਜੇ ਰਚਨਾ ਆਪਣੀ ਕਲ ਧਾਰੀ ਅਨਕ ਬਾਜ ਨਾਨਕ ਬਲਹਾਰੀ ਸਲੋਕ ਸਾਥ ਨਾ ਚੱਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕ ਇਹੋ ਧਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰਹੁ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਉਪਾਵ ਸਭ ਮੀਤ ਵਿਸਾਰੋ ਚਰਨ ਕਮਲ ਰਿਦ ਮੈਂ ਉਰਤਾਰੋ ਕਰਨ ਕਾਰਨ ਸੋ ਪ੍ਰਭ ਸਮਰਥ ਦ੍ਰਿੜ ਕਰ ਗਹੁ ਨਾਮ ਹਰ ਵਥ ਏ ਤਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰਾਖੁ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਕੁੰਟ ਉਠ ਤਾਵੈ ਸੋ ਧਨ ਹਰ ਸੇਵਾ ਤੇ ਪਾਵੈ ਜਿਸ ਸੁਖ ਕਉ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪਰੀਤ ਜਿਸ ਸੋਭਾ ਕੋ ਕਰੈ ਭਲੀ ਕਰਨੀ ਸਾਧ ਸੋਭਾ ਭਜ ਹਰ ਕੀ ਸਰਨੀ ਅਨਕ ਉਪਾਵੇ ਰੋਗ ਨ ਜਾਏ ਰੋਗ ਮਿਟੈ ਹਰ ਅਵਖਦ ਲਾਏ ਸਰਬ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗਹਿ ਪ੍ਰਵਾਨ ਮਨ ਪ੍ਰਭੂ ਦਉ ਹਰ ਕੈ ਨਾਈ ਦੈਦ ਸਤਾਵ ਤੇ ਆਵੈ ਠਾਏ ਤਾ ਕੋ ਬਿਘਨ ਲਾਗੈ ਕੋਏ ਜਾ ਕੈ ਹਿਰਦੈ ਬਸੈ ਹਰ ਸੋਏ ਕਲ ਤਾਤੀ ਠਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ ਭਉ ਬਿਨ ਸਹਿ ਪੂਰਨ ਹੋਏ ਆਸ ਭਗਤ ਭਾਏ ਆਤਮ ਪ੍ਰਗਾਸ ਤਿਤ ਕਰ ਜਾਏ ਬਸੈ ਅਬਿਨਾਸੀ ਕਹੋ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹੈ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ ਆਵਾ ਗਵਨ ਮਿਟੈ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ ਅਨਕੋ ਭਾਵਨ ਛੁਟਣ ਹਾਰੇ ਸਿਮਰਤ ਸਾਸਤ ਬੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਸ਼ਤ ਨਾਨਕ ਫਲ ਪਾਏ ਸੰਗ ਨ ਚਾਲ ਸਥਿਰੈ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ ਸੁਤ ਮੀਤ ਕੁਟੰਬ ਅਰਬਨ ਤਾ ਇਨ ਤੇ ਕਹੋ ਤੁਮ ਕਵਨ ਸਨਾਥਾ ਰਾਜ ਰੰਗ ਮਾਇਆ ਬਿਸਥਾਰ ਇਨ ਤੇ ਕਾਹੋ ਕਵਨ ਛੁਟਕਾਰ ਅਸ ਹਸਤੀ ਰਥ ਅਸਵਾਰੀ ਝੂਠਾ ਡੰਭ ਝੂਠ ਪਾਸਾਰੀ ਜੈਨ ਦੀਏ ਤਿਸ ਬੁਝੇ ਨਾ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਤ ਤੂੰ ਲੇ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੂ ਮਨ ਮਾਹੇ ਜਨਮ ਜਨਮ ਕੇ ਕਿਲ ਬਿਖ ਜਾਹੇ ਆਪ ਜਪਹੋ ਅਵਰਾ ਨਾਮ ਜਪਾਵਹੋ ਸੁਨਤ ਕਹਿਤ ਰਹਿਤ ਗਤ ਪਾਵਹੋ ਸਾਰ ਭੂਤ ਸਤ ਹਰ ਕੂ ਨਾਉ ਸਹਿ ਸੁਭਾਏ ਨਾਨਕ ਗੁਣ ਗਾਉ ਗੁਣ ਗਾਵਤ ਤੇਰੀ ਉਤਰ ਸਮੈਲ ਬਿਨ ਸਜਾਏ ਹੋਮੈ ਬਿਖ ਫੈਲ ਹੋਹੇ ਅਚਿੰਤ ਬਸੈ ਸੁਖ ਨਾਲ ਸਾਸ ਗ੍ਰਾਸ ਹਰ ਨਾਮ ਸਮਾਲ ਛਾੜ ਸਿਆਨ ਪਸਗਲੀ ਮਨਾ ਸਾਧ ਸੰਗ ਪਾਵੈ ਸੱਚ ਤਹਨਾ ਹਰ ਪੂੰਜੀ ਸੰਚ ਕਰੋ ਵਿਵਹਾਰ ਈਹਾਂ ਸੁਖ ਦਰਗਹਿ ਜੈਕਾਰ ਸਰਬ ਨਿਰੰਤਰ ਏਕੋ ਦੇਖ ਕਹੋ ਨਾਨਕ ਜਪੈ ਮਸਤਕ ਲੇਖ ਏਕੋ ਜਪ ਏਕੋ ਸਲਾਹੇ ਏਕ ਸਿਮਰ ਏਕੋ ਮਨ ਆਹੇ ਏਕ ਸਕੇ ਗੁਣ ਗਾਓ ਅਨੰਤ ਮਾਨ ਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰ ਆਪ ਪੂਰਨ ਪੂਰ ਰਹਿਓ ਪ੍ਰਭਿਆਪ ਅਨਕ ਬਿਸਥਾਰ ਏਕ ਤੇ ਪਹੇ ਏਕ ਆਰਾਧ ਪ੍ਰਾਸ਼ਤ ਗਏ ਮਾਨ ਤਨ ਅੰਤਰ ਏਕ ਪ੍ਰਭ ਰਾਤਾ ਗੁਰਪ੍ਰਸਾਦ ਨਾਨਕ ਏਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੇ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸਤ੍ਰ ਪ੍ਰਭ ਤੁਮੈ ਧਿਆਵੋ ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏਕ ਓਟ ਏਕੋ ਆਧਾਰ ਨਾਨਕ ਮੰਗੈ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਹਾਨ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੁਭਾਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਓ ਸਾਧ ਕੈ ਸੰਗ ਪਰੇ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅਨ ਦਿਨ ਲਿਵ ਲਾਗ ਬਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਪਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕਉ ਪ੍ਰਭ ਹੋਇਓ ਦਇਆਲ ਸੇਵਕ ਕੀਨੋ ਸਦਾ ਨਿਹਾਲ
बंधन काट मुकत जन पया जन्म मरण दुख भ्रम गया ऐश पुनी सरदा सब पूरी राव रहे आ साध संग हजूरी जिसका सातन लिया मिलाए नानक भगती नाम सुमाए सो क्यों बिसरै जे काल ना पानै सो क्यों बिसरै जे किया जानै सो क्यों बिसरै जिन सब केश दिया सो क्यों बिसरै जे जीवन जिया सो क्यों बिसरै जे अगन मै राखै गुरु प्रसाद को बिरला लाखै सो क्यों बिसरै जे बिख ते काढ़ै जन्म जन्म का टूटा गांडै गुरपुरै तत ए है बुझाया प्रभ अपना नानक जन तिहाया साजन संत करहु एहु काम आन त्याग जप हो हर नाम सिमर सिमर सिमर सुख पावा हो आप जप हो अवरह नाम जपावा हो भगत पाए तरिय संसार बिन भगती तन होसी शार सर्व कल्याण सुख निध नाम बूढ़त जात पाए बिसराम सगल दुख का होगत नास नानक नाम जप हो गुण तास उपजी प्रीत प्रेम रस चाओ मान ताने अंतर एही सुआउ नेत्रों पेख दर्श सुख होए मन बिगसै साध चरण धोए भगत जना के मन तन रंग बिरला कु पावे संग एक बस्त दीजै कर माया गुरप्रसाद नाम जप लया ताकि उपमा कही न जाए नानक रहया सर्ब समाए प्रभ बखसंद दीन दयाल भगत वशल सदा कृपाल अनाथ नाथ गोबिंद गोपाल सर्व कटा करत प्रतपाल आदि पुरुख कारण करतार भगत जना के प्राण आधार ज्यो ज्यो जपै सो होए पुनीत भगत पाए लावै मन हीत हम निर्गुण यार नीच अजान नानक तुमरी सरन पुरख भगवान सर्व बैकुंठ मुकत मुख पाए एक निमुख हर के गुण गाए अनक राज भोग बड़े आई हर के नाम की कथा मन पाई बहु भोजन कापर संगीत रसना जपती हर हर नीत पली सु करनी शोभा तनवंत हृदय बसे पूर्ण गुरमंत साध संग प्रभ देहु निवास सर्व सुख नानक प्रगास सलोक सर गुण निर्गुण निरंकार सुन समाधि आप आपन किया नानका आपे ही फिर जाप अष्टपति जब अकार एकाश न दृष्टिता पाप पुन तब कहते होता जब तारी आपन सुन समाद तब बैर विरोध किस संग कुमात जब इसका वर्ण चिन्ह न जापत तब हर कसूग कहो किसे व्यापत जब आपन आप पार ब्रह्म तब मोह कहा किस होवत भरम आपन खेल आप वरतीजा नानक करने हार न दूजा जब होवत प्रभ केवल तनी तब बंद मुकत कहो किस कहो गनी जब एक हर अगम अपार तब नरक सुरग कहो कौन अवतार जब निर्गुण प्रभ सह सुभाए तब सेव साकत कहो के तठाए जब आपे आप अपनी ज्योत तरै तब कवन निडर कवन कस डरै आपन चलित आप करने हार नानक ठाकुर अगम अपार अविनाशी सुख आपन आसन तह जन मरण कहो कहा बिनासन जब पूर्ण करता प्रभ सोए तब जम की त्रास काहो हो के सोए जब अवगत अगोचर प्रभ एका तब चित्र गोपत किस पूछत लेखा जब नाथ निरंजन अगोचर अगादे तब कौन छुटे कौन बंधन बादे आपन आप ही अचरजा नानक आपन रूप आप ही ऊपर जा जह निर्मल पुरख पुरख बात होता तह बिन मैल कहो हो क्या तोता जह निरंजन निरंकार निर्वाण तह कौन कौमान कौन अभिमान जय स्वरूप केवल जगदीश तह शाल शिदर लगत कहो कीस जह ज्योत स्वरूपी ज्योत संग समावै तह किस है भूख कवन त्रिपतावै करण करावन करने हार नानक करते का नाहे सुमार जब अपने शोभा अपन संग बनाई तब कवन माए बाप मित्र सोत पाई जय सर्व कला पिह प्रवीन तह वेद कतेब कहा कूचीन जब अपन आप उतारै तौ सगन आप सगन कहा बिचारै जह अपन ऊच अपन आप नेरा तह कौन ठाकुर कौन कहिय चेरा बिस्मन बिस्मर हे बिस्माद नानक अपनी गत जन हो आप जह अशल अशेद अभेद समाया ऊहा किसै व्यापत माया
ਆਪਸ ਕੋ ਆਪਿਹ ਆਦੇਸ ਤਿਹ ਗੁਣ ਕਾ ਨਾਹੀ ਪਰਵੇਸ ਜਹ ਏਕ ਹੈ ਏਕ ਏਕ ਭਗਵੰਤਾ ਤਹ ਕੌਣ ਅਚਿੰਤ ਕਿਸ ਲਾਗੈ ਚਿੰਤਾ ਜਹ ਆਪਨ ਆਪ ਆਪ ਪਤੀ ਆਰਾ ਤਹ ਕੌਣ ਕਥੈ ਕੌਣ ਸੁਣਨੇ ਹਾਰਾ ਬਹੁ ਬੇਅੰਤ ਊਚ ਤੇ ਊਚਾ ਨਾਨਕ ਆਪਸ ਕੋ ਆਪੇ ਪਹੁਚਾ ਜਹ ਆਪ ਰਚਿਉ ਪ੍ਰਪੰਚ ਆਕਾਰ ਤਿਹੁ ਗੁਣ ਮੈਂ ਕੀਨੋ ਬਿਸਥਾਰ ਪਾਪ ਪੁੰਨ ਤੈ ਭਈ ਕਹਾਵਤ ਕੋ ਨਰਕ ਕੋ ਸੁਰਗ ਬੰਸ਼ਾਵਤ ਆਲ ਜਾਲ ਮਾਇਆ ਜੰਜਾਲ ਹਉ ਮੈਂ ਮੋਹ ਭਰਮ ਪਹਿ ਪਹਾਰ ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀਓ ਬਖਿਆਨ ਆਪਨ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤਉ ਨਾਨਕ ਏਕੈ ਜਹ ਅਭਗਤ ਭਗਤ ਤਹ ਆਪ ਜਹ ਪਸਰੈ ਪਸਾਰ ਸੰਤ ਪ੍ਰਤਾਪ ਦੁਹੂ ਪਾਖ ਕਾ ਆਪੇ ਧਨੀ ਉਨਕੀ ਸੋਭਾ ਉਨਹੂ ਬਨੀ ਆਪੇ ਕੌਤਕ ਕਰੈ ਆਨੰਦ ਚੋਜ ਆਪੇ ਰਾਸ ਭੋਗਨ ਨਿਰਯੋਗ ਜਿਸ ਭਾਵੈ ਤਿਸ ਆਪਨ ਨਾ ਇਲਾਵੈ ਜਿਸ ਭਾਵੈ ਤਿਸ ਖੇਲ ਖਿਲਾਵੈ ਬੇਸੁਮਾਰ ਅਥਾ ਅਗਣਤ ਅਤੁਲੈ ਜਿਉਂ ਬੁਲਾਵਹੁ ਤੂੰ ਤਿਉਂ ਨਾਨਕ ਦਾਸ ਬੋਲੈ ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰੂ ਅਸ਼ਟਪਦੀ ਆਪ ਕਥੈ ਆਪ ਸੁਣੇ ਹਾਰ ਆਪੇ ਏਕ ਆਪ ਬਿਸਥਾਰ ਜਾ ਤਿਸ ਭਾਵੈ ਤਾਂ ਸ੍ਰਿਸ਼ਟ ਉਪਾਏ ਆਪਣੇ ਭਾਣੇ ਲਏ ਸੁਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਨ ਸੂਤ ਸਭ ਜਗਤ ਪਰੋਏ ਜਾ ਕਉ ਪ੍ਰਭ ਜੀਓ ਆਪ ਬੁਝਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭ ਤਾਕੈ ਹਾਥ ਦੀਨ ਦਇਆਲ ਅਨਾਥ ਕੋ ਨਾਥ ਜਿਸ ਰਾਖੈ ਤਿਸ ਕੋਈ ਨ ਮਾਰੈ ਸੋ ਮੂਆ ਜਿਸ ਮਨ ਹੋ ਬਿਸਾਰੈ ਤਿਸ ਤਾਜ ਅਵਰ ਕਹਾ ਕੋ ਜਾਏ ਸਭ ਸਿਰ ਏਕ ਨਿਰੰਜਨ ਰਾਏ ਜੀ ਕੀ ਜੁਗਤ ਜਾਕੈ ਸਭ ਹਾਥ ਅੰਤਰ ਬਾਹਰ ਜਾ ਨੌ ਸਾਥ ਗੁਣ ਨਿਧਾਨ ਬੇਅੰਤ ਅਪਾਰ ਨਾਨਕ ਦਾ ਸਦਾ ਬਲਿਹਾਰ ਪੂਰਨ ਪੂਰ ਰਹੇ ਦਇਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਬ ਜਨ ਆਪ ਅੰਤਰ ਜਾਮੇ ਰਹਿਓ ਬਿਆਪ ਪ੍ਰਤ ਪਾਲੈ ਜੀਅਨ ਬਹੁ ਪਹਾਂਤ ਜੋ ਜੋ ਰਚਿਓ ਸੋ ਤਿਸੈ ਤਿਹਾਤ ਜਿਸ ਭਾਵੈ ਤਿਸ ਲਏ ਮਿਲਾਏ ਭਗਤ ਕਰੈ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮੰਨਿਆ ਕਰਨਹਾਰ ਨਾਨਕ ਇੱਕ ਜਾਣਿਆ ਜਨ ਲਾਗਾ ਹਰ ਏਕੈ ਨਾਏ ਤਿਸ ਕੀ ਆਸ ਨ ਬਿਰਥੀ ਜਾਏ ਸੇਵਕ ਕੋ ਸੇਵਾ ਬਨ ਆਈ ਹੁਕਮ ਬੂਝ ਪਰਮ ਪਦ ਪਾਈ ਇਸ ਤੇ ਉਪਰ ਨਹੀਂ ਵਿਚਾਰ ਜਾਕੇ ਮਨ ਬਸਿਆ ਨਿਰੰਕਾਰ ਬੰਧਨ ਤੋਰ ਪਹੇ ਨਿਰਵੈਰ ਅਨ ਦਿਨ ਪੂਜੈ ਗੁਰ ਕੇ ਪੈਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇ ਕਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਉ ਪ੍ਰਾਣ ਤਰਨ ਕਾ ਹੈ ਸੁਆਉ ਆਠ ਪਹਿਰ ਪ੍ਰਭ ਪੇਖੋ ਨੇਰਾ ਮਿਟੈ ਅਗਿਆਨ ਬਿਨਸੇ ਅੰਧੇਰਾ ਸੁਨ ਉਪਦੇਸ ਹਿਰਦੈ ਬਸਾਵਹੁ ਮਨ ਇੱਛੇ ਨਾਨਕ ਫਲ ਪਾਵਹੁ ਹਲਤ ਪਲਤ ਦੋਏ ਲਿਹੋ ਸਵਾਰ ਰਾਮ ਨਾਮ ਅੰਤਰ ਉਰਤਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸੈ ਤਿਸ ਸਾਚ ਪ੍ਰੀਖਿਆ ਮਨ ਤਨ ਨਾਮ ਜਪੋ ਲਿਵਲਾਏ ਦੁਖ ਦਰਦ ਮਨ ਤੇ ਪਹੁ ਜਾਏ ਸੱਚ ਵਾਪਾਰ ਕਰੋ ਵਾਪਾਰੀ ਦਰਗਹਿ ਨਿਭਾਏ ਖੇਪ ਤੁਮਾਰੀ ਏਕਾ ਟੇਕ ਰਖੂ ਮਨ ਮਾਹੇ ਨਾਨਕ ਬਹੁਰ ਨਾ ਆਵੈ ਜਾਏ ਤਿਸ ਤੇ ਦੂਰ ਕਹਾਂ ਕੋ ਜਾਏ ਉਬਰੈ ਰਾਖਣ ਹਾਰ ਤਿਹਾਏ ਨਿਰਭਉ ਜਪੈ ਸਗਲ ਭਾਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕਉ ਕੋਈ ਨਾ ਪਹੁੰਚਣ ਹਾਰ ਸਿਰ ਉਪਰ ਠਾਡਾ ਗੁਰਸੂਰਾ ਨਾਨਕ ਕਾਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰੇਸ਼ਟ ਚਰਨ ਕਮਲ ਜਾ ਕੀ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੈ ਸੋਹ ਤਿਨੇ ਹਾਲ ਤਾਕੇ ਨਿਕਟ ਨ ਆਵਤ ਕਾਲ ਅਮਰ ਪਹਿ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸਲੋਕ ਗਿਆਨ ਅੰਜਨ ਗੁਰ ਦੀਆ
अज्ञान अंधेर विनाश हर कृपा ते संत भेटिया नानक मन प्रगास। अष्टपदी संत संग अंतर प्रभ डीठा नाम प्रभु का लागा मीठा सगल समिगरी एक सकट माहे अनेक रंग नाना दृष्टाहे नौ निध अमृत प्रभ का नाम देही मैं इसका विश्राम सुन समाद अनहत तहनाद कहन ना जाई अचरज बिसमाद तिन देखिया जिस आप दिखाए नानक तिस जन सोजी पाए सो अंतर सो बाहर अनंत घट घट व्याप रहया भगवंत धरन माहे आकाश पयाल सर्बलोक पूर्ण प्रतपाल बन तिन पर्वत है पार ब्रह्म जैसी आग्या तैसा कर्म पौन पाणी बै संतर माहे चार कुंट दै दिसे समाए तिस ते भिन्न नहीं कोठाओ गुर प्रसाद नानक सुख पाओ वेद पुराण सिमरत मैं देखो शशि अर सूर नक्षत्र मैं एक बाणी प्रभ की सबको बोले आप अडोल न कबहू डोले सर्ब कला कर खेल खेल मोल न पाइय गुण अमोल सर्ब ज्योत मैं जाकी ज्योत तार रहो स्वामी ओत पोत गुरु प्रसाद परम का नास नानक तिन मैं इहो बिसास संत जना का पेखन सब ब्रह्म संत जना कै हृदय सब धर्म संत जना सुनै शुभ बचन सर्व व्यापी राम संग रचन जिन जाता तिस किए रहत सत बचन साधु सब कहत जो जो होए सोई सुख मानै करण करावण हार प्रभ जानै अंतर बसे बाहर पी ओही नानक दर्शन देख सब मोही आप सत किया सब सत तिस प्रभ ते सगली उत्पत तिस भावै ता करे विस्थार तिस भावै ता एक ओंकार अनक कला लखी नहिं जाए जिस भावै तिस लय मिलाए कवन निकट कवन कही है दूर आपे आप भरपूर अंतरगत जिस आप जनाए नानक तिस जन आप बुझाए सर्वभूत आप वरतारा सर्वनैन आप पेखनहारा सगल समग्री जा का तना आपन जस आप ही सुना आवन जान एक खेल बनाया आज्ञाकारी कीनी माया सब कह मद अलिप तो रह जो किश कहना सो आपे कहै आग्या आवै आग्या जाए नानक जा पावै तां लए समाए इस ते होए सुनाही बुरा उरै कहो किने काश करा आप भला करतूत आतनी की आपे जाने अपने जी की आप साच तारी सब साच ओत पोत आपन संग राच ताकि गतमित कही न जाए दूसर होए तां सो जी पाए तिसका किया सब प्रवान गुर प्रसाद नानक एहो जान जो जानै तिस सदा सुख होए आप मिलाए लए प्रभ सोए उह तनवंत कुलवंत पतवंत जीवन मुकत जिस हृदय भगवंत धन धन धन जन आया जिस प्रसाद सब जगत तराया जन आवन का इह सुआउ जन कै संग चित आवै नाउ आप मुकत मुकत करै संसार नानक तिस जन कौ सदा नमस्कार। श्लोक

ਪਦੀ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਸਾਸ ਸਾਸ ਸਿਮਰਹੁ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਅਨਿਤ ਤਿਆਗਹੁ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰਹੁ ਸਾਧ ਸੰਗ ਅਗਨ ਸਾਗਰ ਤਰਹੁ ਹਰ ਤਨ ਕੇ ਪਰ ਲਿਹੋ ਭੰਡਾਰ ਨਾਨਕ ਗੁਰਪੂਰੇ ਨਮਸਕਾਰ ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਾਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚੇਤ ਚੇਤ ਵਾਹੋ ਨਾਰਾਇਣ ਏਕ ਏਕ ਰੂਪ ਜਾਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਇਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਹੈ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਅਮੁਲੀਕ ਲਾਲ ਇਹ ਰਤਨ ਸੁਨਤ ਕਮਾਵਤ ਹੋਤ ਉਧਾਰ ਆਪ ਤਰੈ ਲੋਕੈ ਨਿਸਤਾਰ

भगत जना कै मन बिसराम। वाहिगुरु जी का खालसा, वाहिगुरु जी की फतेह।

ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲਖਵਾ ਚੁੱਪੈ ਚੁੱਪ ਨ ਹੋਵਈ ਜੇ ਲਾਏ ਰਹਾਂ ਲਿਵਥਾ ਭੁੱਖਿਆਂ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੈ ਜੀ

ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹ ਝੋਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਾਤਸ਼ਾਹ ਪ੍ਰਗਟ ਜਾਏ ਮੰਨੈ ਮਗ ਨ ਚੱਲੈ ਪੰਥ ਮੰਨੈ ਧਰਮ ਸਿੱਧੀ ਸੁਨਬੰਧ

ਤਰੈ ਤਾਰੇ ਗੁਰਸਿੱਖ ਮੰਨੈ ਨਾਨ ਭਵੈ ਨ ਭਿੱਖ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ। ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੋ ਹੈ ਦਰ ਰਾਜਾਨ ਪੰਚਾ ਕਾ ਗੁਰੇਖ ਧਿਆਨ। ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸਮਾਰ। ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ। ਜੇ ਕੋ ਬੁੱਝੈ ਹੋਵੈ ਸਚਿਆਰ ਧਵਲੈ ਉੱਪਰ ਕੀਤਾ ਪਾਰ। ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰਤ ਲੈ ਕਵਣ ਜੋਰ। ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੜੀ ਕਲਾ। ਮਿਹੋ ਲਿਖਾ ਲਿਖ ਜਾਣੈ ਕੋਏ ਲਿਖਾ ਲਿਖਿਆ ਕੀਤਾ ਹੋਏ। ਕੀਤਾ ਤਾਣ ਸਵਾਲਿਓ ਰੂਪ ਕੀਤੀ ਦਾਤ ਜਾਣੈ ਕੌਣ ਕੂਤ। ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਏ ਲਖ ਦਰਿਆਓ। ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ। ਜੋਤ ਦੁਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ। ਸੰਖ ਜਪ ਸੰਖ ਭਾਓ ਸੰਖ ਪੂਜਾ ਸੰਖ ਤਪ ਤਾਓ। ਅਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹਿ ਉਦਾਸ। ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਸੰਖ ਦਾਤਾਰ। ਅਸੰਖ ਸੂਰ ਮੋਹ ਭਖ ਸਾਰ ਸੰਖ ਮੋਹ ਲਿਵ ਲਾਏ ਤਾਰ। ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ। ਜੋਤ ਦੁਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ। ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵਡ ਹੱਤਿਆ ਕਮਾਹੇ। ਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਏ। ਸੰਖ ਮਲੇਸ਼ ਮਲ ਪਖ ਖਾਏ ਸੰਖ ਨਿੰਦਕ ਸਿਰ ਕਰਹਿ ਭਾਰ। ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ। ਜੋਤ ਦੁਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਵ ਅਸੰਖ ਥਾਵ ਅਗਮ ਅਗਮ ਸੰਖ ਲੋ ਅਸੰਖ ਹੈ ਸਿਰ ਭਾਰੂ। ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹਾ। ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਰ। ਜਿਨੇ ਲਿਖੇ ਤਿਸ ਸਿਰ ਨਾਹੀ ਜਿ ਫਰਮਾਏ ਤਿਵ ਤੇ ਪਾਹੀ। ਚੇਤਾ ਕੀਤਾ ਤੇਤਾ ਨਾਓ ਵਿਣ ਨਾਵੈ ਨਾਹੀ ਕੋ ਥਾਉ। ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ। ਜੋਤ ਦੁਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰ ਸਕੇ। ਮੂਤ ਪਲਿੱਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ। ਭਰੀਐ ਮਤ ਪਾਪਾਂ ਕਹਿ ਸੰਗ ਉਹ ਧੋਪੈ ਨਾਵੈ ਕਹਿ ਰੰਗ। ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੋ। ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ। ਤੀਰਥ ਤਪ ਦਇਆ ਦੱਤ ਦਾਨ ਜੇ ਕੋ ਪਾਵੈ ਤਿਲਕਾ ਮਾਨ। ਸੁਣਿਆ ਮੰਨਿਆ ਮਨ ਕੀਤਾ ਭਾਵੋ ਅੰਤਰਗਾ ਤੀਰਥ ਮਲ ਨਾਹੋ। ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨ ਹੋਏ। ਸਵਸਤਾਤ ਬਾਣੀ ਬਰਮਾਓ ਸਤ ਸੁਹਾਨ ਸਦਾ ਮਨਚਾਓ। ਕਵਣ ਸੁਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ। ਕਵਣ ਸਿਰ ਉੱਤੀ ਮਾਹੁ ਕਵਣ ਜਿਤ ਹੋਆ ਆਕਾਰ। ਵੇਲ ਨ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ। ਵਕਤ ਨ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਣ। ਥਿਤ ਵਾਰ ਨਾ ਜੋਗੀ ਜਾਣੈ ਰੁਤ ਮਾਹੁ ਨਾ ਕੋਈ। ਜਾ ਕਰਤਾ ਸਿਰ ਠੀਕੋ ਸਾਜੀ ਆਪੇ ਜਾਣੈ ਸੋਈ। ਕਿਵ ਕਰ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ। ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ। ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨ ਸੂਰੈ। ਪਾਤਾਲਾ ਪਾਤਾਲ ਲਖ ਆਗਾਸਾਂ ਆਗਾਸ। ਕੂੜ ਕੂੜ ਕਪਾਲ ਥੱਕੇ ਵੇਦ ਕਹਿ ਨਿਕਵਾਤ। ਸਹਿਸਟਾ ਰਹਿ ਕਹਿਨ ਕਤੇਬਾ ਅਸਲੂ ਇੱਕ ਧਾਤ। ਲੇਖਾ ਹੋਏ ਤਾਂ ਲਿਖੀਐ ਲਿਖਿਆ ਹੋਏ ਵਿਨਾਸ਼। ਨਾਨਕ ਵੱਡਾ ਆਖੀਐ ਆਪੇ ਜਾਣੈ ਆਪ। ਸਾਲਾ ਹੀ ਸਾਲਾ ਹੇਤੀ ਸੁਰਤ ਨਾ ਪਾਈਆ। ਨਦੀਆਂ ਅਤੈ ਵਾਹ ਪਵੈ ਸਮੁੰਦ ਨਾ ਜਾਣੀਐ। ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ। ਕੀੜੀ ਤੁਲਨਾ ਹੋਵਣੀ ਜੇ ਤਿਸ ਮਨੁ ਨ ਵਿਸਰੈ।
ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾ ਵਾਰ, ਅੰਤ ਕਾਰਨ ਕੀਤੇ ਬਿਲਲਾਹੀ, ਤਾ ਕਿ ਅੰਤ ਨਾ ਪਾਏ ਜਾਹੇ, ਇਹੋ ਅੰਤ ਨਾ ਜਾਣੈ ਕੋਈ, ਬਹੁਤਾ ਕਹੀਐ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਏਵੜ ਉੱਚਾ ਹੋਵੈ ਕੋਏ, ਤੇ ਸੂਚੇ ਕਉ ਜਾਣੈ ਸੋਏ, ਜੇਵੜਾ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ, ਕਿਤੇ ਮੰਗੈ ਜੋਦ ਅਪਾਰ, ਕਿਤਿਆਂ ਗਣਤ ਨਹੀਂ ਵਿਚਾਰ, ਕਿਤੇ ਖੱਪ ਟੁੱਟੈ ਵੇਕਾਰ, ਕਿਤੇ ਲੈ ਲੈ ਮੁਕਰ ਪਾਹੇ, ਕਿਤੇ ਮੂਰਖ ਖਾਹੀ ਖਾਹੇ, ਕਿਤਿਆਂ ਦੁੱਖ ਭੁੱਖ ਸਦਮਾਰ, ਇਹ ਪੈਦਾ ਤੇਰੀ ਦਾ ਤਾਰ, ਬੰਦ ਖਲਾਸੀ ਭਾਣੈ ਹੋਏ, ਹੋ ਰਾਖ ਨ ਸਕੈ ਕੋਏ, ਜੇ ਕੋ ਖਾਏ ਕੇ ਆਖਣ ਪਾਏ, ਉਹ ਜਾਣੇ ਜਿਤੀਆਂ ਮਖਾਏ, ਆਪੇ ਜਾਣੇ ਆਪੇ ਦੇ, ਆਖੈ ਸੇ ਭੇਕੇ ਕੇ, ਜਿਸਨੂੰ ਬਖਸ਼ੇ ਸਿਫਸਾ ਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹੋ, ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਹੇ, ਅਮੁੱਲ ਭਾਈ ਅਮੁੱਲਾ ਸੁਮਾਹੇ, ਅਮੁੱਲ ਧਰਮ ਅਮੁੱਲ ਦੀ ਬਾਣ, ਅਮੁੱਲ ਤੁਲ ਅਮੁੱਲ ਪਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫੁਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਣ, ਆਖੇ ਪੜੇ ਕਰਹਿ ਵਖਿਆਣ, ਆਖੇ ਬਰਮੇ ਆਖੇ ਇੰਦ, ਆਖੇ ਗੋਪੀ ਤੈ ਗੋਵਿੰਦ, ਆਖੇ ਈਸ਼ਵਰ ਆਖੇ ਸਿੱਧ, ਆਖੇ ਕੀਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁੰਜਨ ਸੇਵ, ਕੀਤੇ ਆਖੇ ਆਖਣ ਪਾਹੇ, ਕੀਤੇ ਕਹਿ ਕਹਿ ਉੱਠ ਉੱਠ ਜਾਹੇ, ਤੇ ਕੀਤੇ ਹੋਰ ਕਰੇ, ਤਾ ਆਖ ਨ ਸਕਹਿ ਗਈ ਕੇ, ਜੇਵੜ ਭਾਵੈ ਤੇਵੜ ਹੋਏ, ਨਾਨਕ ਜਾਣੈ ਸੱਚਾ ਸੋਏ।

ਘਰ ਕੀ ਹਾਜਿਤ ਵੈ ਸਰਬ ਸੰਭਾਲੇ। ਵਾਜੇ ਨਾਦਨਿਕ ਸੰਖਾ ਕੀਤੇ ਵਾਵਣ ਹਾਰੇ, ਕੀਤੇ ਰਾਗ ਭਰੀ ਸਿਉ ਕਹੀਅਨ ਕੀਤੇ ਗਾਵਣ ਹਾਰੇ। ਗਾਵੈ ਤੁਹਨੂੰ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੈ ਚਿਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ। ਗਾਵੈ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ, ਗਾਵੈ ਇੰਦੇ ਦਾਸਨ ਬੈਠੇ ਦੇਵਤੇ ਆਦਰ ਨਾਲੇ। ਗਾਵੈ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ, ਗਾਵਣ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ। ਗਾਵਣ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ, ਗਾਵਹ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ। ਗਾਵਣ ਰਤਨ ਉਪਾਏ ਤੇਰੇ ਅੜਸਠ ਤੀਰਥ ਨਾਲੇ, ਗਾਵਹ ਜੋਧ ਮਹਾਬਲ ਸੂਰਾ ਗਾਵਹ ਖਾਣੀ ਚਾਰੇ, ਗਾਵਹ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ। ਸੇਈ ਤੁਧ ਨੂੰ ਗਾਵਹ ਜੋ ਤੁਧ ਭਾਵਣ ਰਤੇ ਤੇਰੇ ਭਗਤ ਰਸਾਲੇ, ਹੋਰ ਕੀਤੇ ਗਾਵਣ ਸੇ ਮੈਂ ਚੇਤਨਾਵ ਨਾਨਕਿਆ ਵਿਚਾਰੇ। ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ, ਹੈ ਪੀਹੋ ਸੀ ਜਾਏ ਨ ਜਾਸੀ ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂ ਪਾਈ, ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹੋ ਸਾਹਾ ਪਾਤਸ਼ਾਹਿਬ ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰਹਿ ਬਿਭੂਤ, ਕਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸ਼ਗਲ ਜਮਾਤੀ ਮਨ ਜੀਤੈ ਜਗਜੀਤ, ਆਦੇਸ਼ ਤਿਸੈ ਆਦੇਸ਼ ਆਦ ਨੀਲਨ ਆਦਨਾਹਤ ਜੁਗ ਜੁਗ ਇੱਕੋ ਵੇਸ਼, ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੈ ਨਾਲ, ਆਪ ਨਾਥ ਨਾਥੀ ਸਭ ਜਾ ਕੀ ਰਿਤ ਸਿਧਵਰਾ ਸਾਧ, ਸੰਜੋਗ ਵਿਜੋਗ ਦੇ ਕਾਰ ਚਲਾਵਹਿ ਲੇਖੇ ਆਵਹਿ ਭਾਗ, ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਥ ਅਨਾਹਤ ਜੁਗ ਜੁਗ ਇੱਕੋ ਵੇਸ਼, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨੋ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨੋ, ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ, ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿਡਾਨੂ, ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਥ ਅਨਾਹਤ ਜੁਗ ਜੁਗ ਇੱਕੋ ਵੇਸ਼, ਆਸਣ ਲੋਏ ਲੋਏ ਭੰਡਾਰ ਜੁਗ ਚ ਪਾਇਆ ਸੋ ਇੱਕਾ ਵਾਰ, ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਥ ਅਨਾਹਤ ਜੁਗ ਜੁਗ ਇੱਕੋ ਵੇਸ਼, ਇੱਕ ਦੂਜੀ ਬਹੁ ਲੱਖ ਹੋਏ ਲੱਖ ਹੋਵੈ ਲੱਖ ਵੀਸ਼, ਲੱਖ ਲੱਖ ਗੇੜਾ ਆਖੀ ਹੈ ਇੱਕ ਨਾਮ ਜਗਦੀਸ਼, ਏ ਤਰਾਹੇ ਪਤ ਪਵੜੀਆਂ ਚੜੀਐ ਹੋਏ ਇਕੀਸ, ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ, ਨਾਨਕ ਨਦ

ਖੇਤੀ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

අගංජ පංජ ලක්ඛව පක්ඛව කාල දයාලු අලේක පේක අනාම කාම ගාහ අටාහ අනත්ති ප්‍රමත්ති අජුන්නිය මුනි නරාගේ නරංගේ නරූපේ නරේකිය කර්මංග පර්මංග ගංජේ අලේකේ කුජං ප්‍රයාචන් නමස්තුල් ප්‍රණාමේ සුමස්තුල් ප්‍රණාසේ අගංජුල් අනාමේ සමස්තුල් නිවාසේ නිර්කාමං විපූතේ සමස්තුල් ස්වරූපේ කුකර්මං පරණාසීසු ධර්මං විපූතේ සදා සච්චිදානන් සත්‍රං පරණාසී කරිමුල් කුනින්දා සමස්තුල් නිවාසී අජාය විපූතේ ගජායබ ගනිමේ හරියං කරියං කරිමුල් රහිමේ චතර චක්‍රවර්ති චතර චක්‍ර භුක්තේ සොයම් පව සුභං සර්වදා සර්ව ජුගතේ දුකාලං පරණාසී දයාලං ස්වරූපේ සදා අංග සංගේ අපංගං විපූතේ දුකාලං පරණාසී දයාලං ස්වරූපේ සදා අංග සංගේ අපංගං විපූතේ වාහිගුරු ජී කා ඛාලසා වාහිගුරු ජී කී ෆතේ එක් ඕංකාර සත්ගුරු ප්‍රසාද पातशाही दसवीं त्वा प्रसाद सवैये श्रावक सुदसमो सिदान के देख फिर कर जोग जति के सूर सुरार्दन सुद सुदातिक संसमु अनेक मति के सारे ही देश को देख रहे हो मत को न देखत प्राण पति के श्री भगवान की पाए कृपा होते एक रत्ती बिन एक रत्ती के माते मतंग जरे जर सांग नूप तंग संग सुवारे गोड़ तुरंग कुरंग से कूदत पौन के गौन को जात निवारे ਭਾਰੀ ਭਜਾਨ ਕੇ ਭੂਪ ਭਲੀ ਬਿਦਨਿਆਵਤ ਸੀਸਨਾ ਦਾਤ ਵਿਚਾਰੇ ਤੇ ਭੈ ਤੂੰ ਕਹਾਂ ਭੈ ਭੂਪ ਤੰਤ ਕੋ ਨਾ ਗਏ ਭਾਏ ਪਧਾਰੇ ਜੀਤ ਫਿਰੈ ਸਭ ਦੇ ਦਿਸ਼ਾਨ ਕੋ ਬਾਜ ਢੋਲ ਮਿਰਦੰਗ ਨਗਾਰੇ ਗੁੰਜਤ ਗੁੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿਖ ਭਵਾਨ ਕੇ ਭੂਪਤ ਕੌਣ ਗਣੈ ਨੀ ਜਾਤ ਵਿਚਾਰੇ ਸ੍ਰੀ ਪਾ ਸ੍ਰੀ ਭਗਵਾਨ ਭਜੇ ਬਿਨੰਤ ਕੁਵੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮਦਾਨ ਸੁਸੰਜਮ ਨੇਵ ਅਨੇਕ ਵਸਿੱਖ ਹੈ ਵੇਦ ਪੁਰਾਣ ਕਤੇਬ ਕੁਰਾਨ ਜਮੀਨ ਜਮਾਨ ਸੁਬਾਨ ਕੇ ਭਿਖੈ ਪੌਣ ਆਹਾਰ ਜਤੀ ਜਤਾਰ ਸਵੈ ਸੁਵਿਚਾਰ ਹਜ਼ਾਰ ਕੇ ਦਿਖੈ ਸ੍ਰੀ ਭਗਵਾਨ ਭਜੇ ਬਿਨ ਭੂਪ ਦੇ ਗ੍ਰਤੀ ਬਿਨ ਏਕ ਨ ਲਿਖੈ ਸ਼ੁੱਧ ਸਿਵਾਹ ਤੁਰੰਤ ਦੁਬਾਹ ਸੁਸਾਸਨਾ ਦੁਰਜਾਂਤ ਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੈਂਗੇ ਤੋਰ ਰਿਨ ਮਰੂਰ ਮਵਾਸਨ ਮਾਤਿ ਮਤੰਗਨ ਮਾਨ ਮਲੈਂਗੇ ਕਿਰਪਾ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਬੀਰ ਅਪਾਰ ਵਡੇ ਬਰਿਆਰ ਵਿਚਾਰੇ ਸਾਰ ਕੀ ਧਾਰ ਪਛਈਆ ਤੋਰਦ ਦੇਸ਼ ਮਲਿੰਦ ਮਵਾਸਨ ਮਾਤਿਕ ਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੁਬਾ ਤਨਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਚ ਅਨੇਕ ਸੁਵੇਖ ਦੇਵਈਆ ਦਾਨਵ ਦੇਵ ਫਨਿੰਦ ਨੇ ਸਾਚਿਰ ਭੂਤ ਭਵਿਖ ਭਵਾਨ ਜ ਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸੁਭਤਾਪ ਥਪੈਂਗੇ ਪੁਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ ਕੇ ਬੋ ਪੁੰਜ ਕਪੈਂਗੇ ਸਾਸ ਮੋਹ ਪ੍ਰਸੰਨ ਕਿਰਿਆ ਜਗ ਸਤਰ ਸਵੈ ਅਵਲੋਕ ਚ ਪੈਂਗੇ ਮਾਨਵ ਇੰਦਰ ਗਜਿੰਦਰ ਨਿਰਾਧਵ ਜੋਂਤਰ ਲੋਕ ਕੋ ਰਾਜ ਕਰੇਂਗੇ ਓਟ ਇਸ ਨਾਨਕ ਜਾਦਿਕ ਦਾਨ ਅਨੇਕ ਸੁਅੰਬਰ ਸਾਜ ਵਰੇਂਗੇ ਬ੍ਰਹਮ ਮਹੇਸ਼ਵਰ ਵਿਸ਼ਨ ਸਚੀਪਤ ਅੰਤ ਫਸੇ ਜਮ ਫਾਸ ਫਰੇਂਗੇ ਜੇ ਨਾ ਸ੍ਰੀਪਤ ਕੇ ਪ੍ਰਸ ਹੈ ਭਗਤੇ ਨਰ ਫੇਰ ਨਾ ਦੇਹ ਕਰੇਂਗੇ ਕਹਾਂ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹੇ ਹੋ ਭਗਤ ਧਿਆਨ ਲਗਾਇਓ ਨਾਤ ਪ੍ਰਿਯਲੀ ਸਾ ਸਮੁੰਦਰ ਲੋਕ ਗਯੋ ਪਰ ਲੋਕ ਗਵਾਯੋ ਵਾਸ ਕੀ ਵਖਿਆਨ ਸੁ ਬੈਠ ਕੇ ਐਸੀ ਐਸੀ ਸੁਬਹਿ ਸਵਿਤਾਯੋ ਸਾਚ ਕਹੂ ਸੁਨ ਲਿਹੋ ਸਫੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਯੋ ਕਾਹੂ ਲੈ ਪਾਹਨ ਪੂਜ ਧਰਿਯੋ ਸਿਰ ਕਾਹੂ ਲੈ ਲਿੰਗ ਗਰੇ ਲਟਕਾਯੋ ਕਾਹੂ ਲਖਿਓ ਹਰ ਵਾਚੀ ਦਿਸ਼ਾ ਮਹਿ ਕਾਹੂ ਪਛਾ ਕੋ ਸੀਸ ਨਿਵਾਯੋ ਕੋ ਬਤਾਨ ਕੋ ਪੂਜਿਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਯੋ ਪੂਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਤ

ਭਾਨ ਕੋ ਭੇਦ ਨ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ। ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਵ ਚਰਨਨ ਮਨ ਰਹੇ। ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਰ ਸਭੈ ਤੁਮ ਕਾਬੂ। ਆਪ ਹਾਥ ਦੈ ਮੋਹੇ ਬਚਾਵੋ, ਸੁਖੀ ਵਸੈ ਮੋਰੂ ਪਰਿਵਾਰਾ। ਸੇਵਕ ਸਿੱਖ ਸਭੈ ਕਰਤਾਰਾ, ਮੂਰ ਅੱਛਾ ਨਿਜ ਕਰ ਦੈ ਕਰੀਏ, ਸਭ ਬੈਰਨ ਕੁਵਾ ਸੰਘਰੀਏ। ਪੂਰਨ ਹੋਏ ਹਮਾਰੀ ਆਸਾ, ਤੁਰ ਭਜਨ ਕੀ ਰਹਿ ਪਿਆਸਾ। ਤੁਮੈ ਛਾਟ ਕੋਈ ਅਵਰ ਨ ਧਿਆਉ, ਜੋ ਬਰ ਚਾਹੁ ਸੋ ਤੁਮ ਤੇ ਪਾਉ। ਸੇਵਕ ਸਿੱਖਾ ਮਾਰੇ ਤਾਰੀ ਹੈ, ਚੁਣ ਚੁਣ ਸਤਰ ਹਮਾਰੇ ਮਾਰੀ ਹੈ। ਆਪ ਹਾਥ ਦੈ ਮੁਝੈ ਉਬਰੀਏ, ਮਰਨ ਕਾਲ ਕਾ ਤ੍ਰਾਸ ਨਿਵਰੀਏ। ਹੂ ਜੋ ਸਦਾ ਹਮਾਰੇ ਪੱਛਾ, ਸ੍ਰੀ ਆਸ ਤੁਜ ਜੂ ਕਰੇ ਹੋ ਰੱਛਾ। ਰਾਖ ਲਿਹੋ ਮਹਿ ਰਾਖਨ ਹਾਰੇ, ਸਾਹਿਬ ਸੰਤ ਸਹਾਏ ਪਿਆਰੇ। ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰ ਦਸਕੰਤਾ। ਕਾਲ ਪਾਏ ਬ੍ਰਹਮਾ ਭਗਤਰਾ, ਕਾਲ ਪਾਏ ਸ਼ਿਵ ਜੂ ਅਵਤਰਾ। ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ। ਜਵਨ ਕਾਲ ਜੋਗੀ ਸ਼ਿਵ ਕੀ ਯੋ, ਵੇਦ ਰਾਜ ਬ੍ਰਹਮਾ ਜੂਥੀ ਯੋ। ਜਵਨ ਕਾਲ ਸਭ ਲੋਕ ਸੁਵਾਰਾ, ਨਮਸਕਾਰ ਹੈ ਤਾਹੇ ਹਮਾਰਾ। ਜਵਨ ਕਾਲ ਸਭ ਜਗਤ ਬਣਾਇਓ, ਦੇਵ ਦੈ ਜਿਛਨ ਉਪਜਾਇਓ। ਆਦਿ ਅੰਤੇ ਕਹਿ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸਹੀ ਕੋ ਹਮਾਰੀ, ਸਕਲ ਪ੍ਰਜਾ ਜਿਨੇ ਆਪ ਸੁਵਾਰੀ। ਸ਼ਿਵ ਕਨ ਕੋ ਸਭ ਗੁਣ ਸੁਖ ਦਿਓ, ਸਤਰਨ ਕੋ ਪਲ ਮੋ ਬਦ ਕੀਓ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੁੰਚਰੇ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ। ਜਬ ਉਦ ਕਰਕ ਕਰਾ ਕਰਤਾਰਾ, ਪ੍ਰਜਾ ਧਰ ਤਬ ਦੇਹ ਅਪਾਰਾ। ਜਬ ਆ ਕਰਕ ਕਰ ਤੋ ਕਬਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। ਜੀਤੇ ਬਦਨ ਸਿਰ ਸਭ ਧਾਰੈ, ਆਪ ਆਪਣੀ ਬੂਝ ਉਚਾਰੈ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਭੇਦ ਭੇਦ ਅਰ ਆਲਮ। ਨਿਰੰਕਾਰ ਨਿਰਭਕਾਰ ਨਿਰਲੰਬ, ਵਾਦ ਅਨੀਲ ਅਨਾਦ ਅਸੰਭ। ਤਾਕਾ ਮੂੜ ਉਚਾਰਕ ਭੇਦਾ, ਜਾ ਕੋ ਭੇਵ ਨ ਪਾਵਤ ਬੇਦਾ। ਤਾਕਉ ਕਰ ਪਾਹਨ ਅਨੁਮਾਨਤ, ਮਹਾਮੂੜ ਕਛ ਭੇਦ ਨ ਜਾਣਤ। ਮਹਾਂਦੇਵ ਕੋ ਕਹਿਤ ਸਦਾ ਸ਼ਿਵ, ਨਿਰੰਕਾਰ ਕਾ ਚਿੰਤ ਨ ਭੇਵ। ਆਪ ਆਪਣੀ ਬੁਧ ਹੈ ਜੀਤੀ, ਵਰਨਤ ਭਿੰਨ ਭਿੰਨ ਤੋਇ ਤੀਤੀ। ਤੁਮਰਾ ਲਗਾ ਨ ਜਾਏ ਪਸਾਰਾ, ਕੇ ਬੇ ਸਜਾ ਪ੍ਰਥਮ ਸੰਸਾਰ ਆਏ। ਕਹਿ ਰੂਪ ਅਨੂਪ ਸਰੂਪਾ, ਰੰਗ ਭਇਓ ਰਾਵ ਕੇ ਭੂਪਾ। ਅੰਡਜ ਡੇਰਤ ਸੇ ਤਜਕੀਨੀ, ਉਤ ਭੁਜ ਕਾਨ ਬਹੁਰ ਰਚ ਦੀਨੀ। ਕਹੂੰ ਫੂਲ ਰਾਜਾ ਹਵੇ ਬੈਠਾ, ਕਹੂੰ ਸਿਮਟ ਭੈ ਸੰਕਰ ਕੈਠਾ। ਸਿਗਰੀ ਸ੍ਰਿਸ਼ਟ ਦਿਖਾਏ ਅਚੰਭ ਭਵ, ਆਦਿ ਜੁਗਾ ਸਰੂਪ ਸੋਯਮ ਭਵ। ਅਵਰੱਛਾ ਮੇਰੀ ਤੁਮ ਕਰੋ, ਸਿੱਖ ਉਬਾਰ ਸਿੱਖ ਸੰਘਰੋ। ਦੁਸ਼ਟ ਜਿਤੇ ਉਠਵਤ ਉਤਪਾਤਾ, ਸਕਲ ਮਲੇਸ਼ ਕਰੋ ਰਣਕਾਤਾ। ਜੇ ਅਸ ਤੁਝਦ ਅਵਸਰਨੀ ਪਰੇ, ਤਿਨਕੇ ਦੁਸ਼ਟ ਦੁਖ ਤਹਵੈ ਮਰੇ। ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਡਾਰੇ। ਜੋ ਕਲ ਕੋ ਇਕ ਬਾਰ ਤੇ ਐ ਹੈ, ਤਾਂ ਕੇ ਕਾਲ ਨਿਕਟ ਨਹਿ ਐ ਹੈ। ਰੱਛਾ ਹੋਏ ਤਾਹੇ ਸਭ ਕਾਲਾ, ਦੁਸ਼ਟ ਅਰਿਸ਼ਟਰੈ ਤਤਕਾਲਾ। ਕਿਰਪਾ ਦ੍ਰਿਸ਼ਟਨ ਜਾਹੇ ਨੇ ਹਰਿ ਹੋ, ਤਾਂ ਕੇ ਤਾਪ ਤਨਕ ਮੈਂ ਹਰਿ ਹੋ। ਰਿੱਧ ਸਿੱਧ ਘਰਮੋ ਸਭ ਹੋਈ, ਦੁਸ਼ਟ ਛਾਚਵ ਸਕੈ ਨ ਕੋਈ। ਇਕ ਬਾਰ ਜਿਨ ਤੁਮੈ ਸੰਭਾਰਾ, ਕਾਲ ਵਾਸਤੇ ਤਾਹੇ ਉਬਾਰਾ। ਜਿਨਰ ਨਾਮ ਤਿਹਾਰੋ ਕਹਾ, ਦਾਰਿਦ ਦੁਸ਼ਟ ਦੁਖ ਤੇ ਰਹਾ। ਖੜਗ ਕੇਤ ਮੈਂ ਸਰਨ ਤਿਹਾਰੀ, ਆਪ ਹਾਥ ਦੈ ਲਿਹੋ ਉਬਾਰੀ। ਸਰਬ ਠੌਰ ਮੋਹ ਸਹਾਈ, ਦੁਸ਼ਟ ਦੁਖ ਤੇ ਲਿਹੋ ਬਚਾਈ। ਕਿਰਪਾ ਕਰੇ ਅੰਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਬਰਾਤਾ। ਕਿਲ ਵਿਖ ਸਕਲ ਦੇ ਕੋ ਹਰਤਾ, ਦੁਸ਼ਟ ਦੁਖਿਨ ਕੋ ਛੈ ਕਰਤਾ। ਸ੍ਰੀ ਅਸਤੋਜਾ ਭਾਈ ਦਿਆਲਾ, ਪੂਰਨ ਕਰਾ ਗ੍ਰੰਥ ਅਤਕਾਲਾ। ਮਨ ਬਾਂਚਤ ਫਲ ਪਾਵੈ ਸੋਈ, ਦੁਖ ਨ ਤਿਸੈ ਬਿਆਪਤ ਕੋਈ ਅੜਿੱਲ। ਸੁਨੈ ਗੁੰਗ ਜੋ ਆਹੇ ਸੁਰਸ ਨਾ ਪਾਵਈ, ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ। ਦੁਖ ਦਰਦ ਭਉ ਨਿਕਟ ਨ ਤਿੰਨ ਨਰਕੇ ਰਹੇ, ਹੋ ਜੋ ਯਕੀ ਇਕ ਵਾਰ ਚੌਪਈ ਕੋ ਕਹਿ ਚੌਪਈ। ਸੰਬਤ ਸਤਰੈ ਸਹਿਸ ਪੁਨੀ ਜੈ, ਅਰ ਸਹਿਸ ਪੁਨ ਤੀਨ ਕਹੀ ਜੈ। ਪਾਦਰ ਸੁਧੀ ਅਸ਼ਟਮੀ ਰਵਾਰਾ, ਤੀਰ ਸਤਦਰਵ ਗ੍ਰੰਥ ਸੁਧਾਰਾ। ਸਵਈਆ ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕੁਆਂਕ ਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਣ ਕੁਰਾਨ, ਨੇਕ ਅਹਿਮਤ ਇਕ ਨ ਮਾਨਿਓ। ਸਿਮਰਤ ਸ਼ਾਸਤਰ ਵੇਦ ਸਬੈ ਦੋ, ਭੇਦ ਕਹਿ ਮੇਕ ਨਾ ਜਾਣਿਓ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹੂ ਸਭ ਤੋਂ ਇਹ ਬਖਾਨਿਓ। ਦੋਹਰਾ ਸਗਲ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸੁਆਰਨਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੈ, ਘਰ ਤਾਂ ਤੇਰੈ ਸਭ ਕਿਛ ਹੈ, ਜਿਸ ਦੇ ਹਿੱਸੋ ਪਾਵੇ ਸਦਾ ਸਿਖ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੈ, ਸਾਚਾ ਨਾਮ ਮੇਰਾ ਆਧਾਰੂ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨਿਆ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਾਉ ਚਿਸ਼ਤੀਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੂ, ਵਾਜੇ ਪੰਥ ਸਭ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰਧਾਰੀਆ, ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ। ਕਹਿ ਨਾਨਕ ਤਹਸ ਕਹੋਆ ਤਿਤ ਕਰ ਅਨਹਦ ਵਾਜੇ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜੋ ਕਿਆ ਕਰੇ ਵਿਚਾਰੀਆ, ਤੁਧ ਬਾਤ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ, ਏਸ ਨੂੰ ਹੁਰ ਥਾਉ ਨਾਹੀ ਸ਼ਬਦ ਲਾਗ ਸੁਵਾਰੀਆ। ਕਹਿ ਨਾਨਕ ਲਿਵੈ ਬਾਜੋ ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ ਜਾਣਿਆ, ਆਨੰਦ ਸੁਧਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵੀ ਕੱਟੇ ਗਿਆਨ ਅੰਜਨ ਸਾਰੇ, ਅੰਦਰੋ ਜਿਨ ਕਾ ਮੋਹ ਟੁੱਟਾ ਤਿਨ ਕਾ ਸਭ ਸੱਚੈ ਸੁਆਰਿਆ। ਕਹਿ ਨਾਨਕ ਕਿਉਂ ਆਨੰਦ ਹੈ, ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹ, ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੁੱਲੇ ਫਿਰੈ ਦਾ ਦਿਸ, ਇੱਕ ਨਾਮ ਲਾਗ ਸੁਆਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨ੍ਹਾਂ ਭਾਣਾ ਭਾਵੇ। ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ, ਆਵੋ ਸੰਤ ਪਿਆਰਿਓ ਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਕਥ ਕੇਰੀ ਕਿਤ ਦੁਆਰੈ ਪਾਈਐ, ਤਨ ਮਨ ਧਨ ਸਭ ਸੋ ਆਪ ਗੁਰੂ ਕਾ ਹੁਕਮ ਮੰਨਿਆ ਪਾਈਐ, ਹੁਕਮ ਮੰਨਿਓ ਗੁਰੂ ਕੇ ਰਾਗਾ ਵੋ ਸੱਚੀ ਬਾਣੀ। ਕਹਿ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ, ਏ ਮਨ ਚੰਚਲਾ ਚਤੁਰਾਈ ਕਿਨੈ ਨ ਪਾਇਆ, ਚਤੁਰਾਈ ਨ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨੇ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੋਲੀ ਪਾਈਆ, ਕੁਰਬਾਨ ਕੀਤਾ ਤਿਸੈ ਵਿਟਹੁ ਜਿਨ ਮੋਹ ਮੀਠਾ ਲਾਇਆ। ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸਤ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ, ਤੇਰੇ ਨਾਲੇ ਸਾਥ ਤੇਰੇ ਚੱਲੈ ਨਾਹੀ, ਕਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਉਲੇ ਨਾ ਕੀਚੈ ਜਿਤੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ। ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਤ ਸੰਭਾਲੇ, ਅਗੰਮ ਗੁਚਰਾ ਤਿਰੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣਹੀ, ਜੀ ਜਨ ਸਭ ਖੇਲ ਤੇਰਾ, ਕਿਆ ਕੁਆ ਕਵਖਾਣੀ, ਆਖੈ ਤਾ ਵੇਖੈ ਸਭ ਤੂੰ ਹੈ ਜਿਨ ਜਗ ਤੂੰ ਪਾਇਆ। ਕਹਿ ਨਾਨਕ ਤੂੰ ਸਦਾ ਗਮ ਹੈ ਤਿਰੰਤ ਨਾ ਪਾਇਆ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ ਸੁ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ, ਸੱਚਾ ਮਨ ਵਸਾਇਆ, ਜੀ ਜਨ ਸਭ ਤੂੰ ਪਾਇਕ ਵੇਖ ਪ੍ਰਸੰਨ ਆਇਆ, ਲਭ ਲੋਭ ਅਹੰਕਾਰ ਤੁਕਾ ਸਤਿਗੁਰੂ ਭਲਾ ਪਾਇਆ। ਕਹਿ ਨਾਨਕ ਜਿਸ ਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ, ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਹਕੇਰੀ, ਬਿਕ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਾ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਖਨਿਓ ਤਿੱਕੀ ਵਾਲੋ ਨਿਕੀਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਨੀ। ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ, ਜਿਉਂ ਤੂੰ ਚਲਾਹੀ ਤਿਵ ਚੱਲੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਹੀ ਤਿਵੈ ਚੱਲੈ, ਜਿਨ੍ਹਾਂ ਮਾਰਗ ਪਾਵੇ ਕਰ ਕਿਰਪਾ, ਜਿਨ੍ਹਾਂ ਲਾਹੀ ਸੇ ਹਰ ਹਰ ਸਦਾ ਧਿਆਵੇ, ਜਿਸ ਨੂੰ ਕਥਾ ਸੁਣਾ ਹੈ ਆਪਣੀ ਸੇ ਗੁਰਦੁਆਰੇ ਸੁਖ ਪਾਵੇ। ਕਹਿ ਨਾਨਕ ਸੱਚੇ ਸਾਹਿਬ ਜਿਉਂ ਭਾਵੈ ਤਿਵੈ ਚਲਾਵੇ, ਇਹ ਸੋਹਿਲਾ ਸਭ ਸੁਹਾਵਾ, ਸਭਦੋ ਸੁਹਾਵਾ ਸਦਾ ਸੋਹੇਲਾ, ਸਤਿਗੁਰੂ ਸੁਣਾਇਆ, ਇਹੋ ਤਿਨ ਕਹਿ ਮਨ ਵਸਿਆ ਜਿਨ ਧੁਰਹੋਂ ਲਿਖਿਆ ਆਇਆ,
ਇੱਕ ਫਿਰਹਿ ਕਨੇਰੇ ਕਰਹਿ ਗੱਲਾਂ ਗਲੀ ਕਿਨੈ ਨਾ ਪਾਇਆ। ਕਹਿ ਨਾਨਕ ਸ਼ਬਦ ਸੁਹੇਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇਜਨਾ ਜਿਨੀ ਹਰਿ ਧਿਆਇਆ, ਹਰਿ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸੁਪਿਤ ਸੰਗਤ ਸੁਭਾਈਆ। ਕਹਿ ਤੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ। ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰਿ ਹਰਿ ਧਿਆਇਆ। ਕਰਮੀ ਸਹਿਜ ਨਉ ਭਜੈ ਬਿਨ ਸਹਿਜੈ ਸਹਿਸਾ ਨਾ ਜਾਏ। ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ। ਸਹਿਸਹਿ ਜਿਉ ਮਲੀਨ ਹੈ ਕਿ ਸੰਜਮ ਧੋਤਾ ਜਾਏ। ਮਨ ਧੋਵੋ ਸ਼ਬਦ ਲਾਗੋ ਹਰਿ ਸੁਣ ਰਹੋ ਚਿਤ ਲਾਏ। ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਵਜਾਏ। ਜੀਹੋ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਹੋ ਤਾਂ ਮੈਲੇ ਤਿਨੀ ਜਨਮ ਜੂਵੈ ਹਾਰਿਆ। ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ। ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਾਹੀ ਫਿਰੈ ਜਿਉ ਬੇਤਾਲਿਆ। ਕਹਿ ਨਾਨਕ ਜਿਨ ਸਤ ਜਿਹਾ ਕੂੜੇ ਲਾਗੇ ਤਿਨੀ ਜਨਮ ਜੂਵੈ ਹਾਰਿਆ। ਜੀਹੋ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ। ਕੂੜ ਕੀ ਸੋਏ ਪਹੁੰਚੈ ਨਾਹੀ ਮਨ ਸਤ ਸਤ ਸਮਾਣੀ। ਜਨਮ ਰਤਨ ਜਿਨੀ ਕਟਿਆ ਭਲੇ ਸੇਵਣ ਜਾਰੇ। ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਹੋ ਰਹਿ ਗੁਰਨਾਲੇ। ਗੁਰ ਕੇ ਚਰਨ ਹਿਰਦੈ ਧਿਆਏ ਅੰਤਰਾਤ ਮੈਂ ਸੰਭਾਲੇ। ਆਪ ਛੱਡ ਸਦਾ ਰਹਿ ਪਰਨੈ ਗੁਰ ਬਿਨ ਵਰਨ ਜਾਣੈ ਕੋਇ। ਕਹਿ ਨਾਨਕ ਸੁਣਹੋ ਸੰਤੋ ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੈ। ਪਾਵੈ ਮੁਕਤ ਨਾ ਹੋਰ ਤੈ ਕੋਈ ਪੁੱਛੋ ਵਿਵੇਕੀਆਂ ਜਾਏ। ਅਨੇਕ ਜੁਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸਭ ਸੁਣਾਏ। ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆ ਸਿਰ ਬਾਣੀ। ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ। ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ। ਹਰ ਹਰ ਨਿਤ ਕਰਹਿ ਰਸਨਾ ਹਰ ਹਰ ਨਿਤ ਕਰਹਿ

ਹੈ ਘਾਲੇ ਘਾਲਣਾ ਤੇ ਵੇਹੋ ਨਾ ਪਚਾਰੀਏ ਐਸੀ ਗੱਲ ਨਾ ਖੇਡੀਏ ਜਿੱਤੇ ਦਰਗਹਿ ਗਿਆ ਹਾਰੀਏ ਫੜਿਆ ਤੇ ਉਹ ਮੀਆਂ ਵਿਚਾਰ ਕੇ ਵਿਚਾਰੀਏ ਮੈਂ ਚਲੇ ਸੋ ਕੇ ਮਾਰ

ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਤੇਰੇ ਕਵਣ ਕਵਣ ਗੁਣ ਕਹ ਕਹ ਗਾਵਾ ਤੂੰ ਸਾਹਿਬ ਗੁਣੀ ਨਿਧਾਨਾਂ ਤੁਮਰੀ ਮਹਿਮਾ ਵਰਨ ਨ ਸਕੂੰ ਤੂੰ ਠਾਕੁਰ ਊਚ ਭਗਵਾਨਾ ਮੈਂ ਹਰ ਹਰ ਨਾਮ ਧਰ ਸੋਈ ਜਿਉਂ ਭਾਵੈ ਤਿਉਂ ਰੱਖ ਮੇਰੇ ਸਾਹਿਬ ਮੈਂ ਤੁਝ ਬਿਨ ਅਵਰ ਨ ਕੋਈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹਾ ਸੇਵਕ ਜਨ ਮਨ ਪਰਤਖ ਗੁਰੂ ਨਿਸਤਾਰ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀਂ ਵਿਸਰਿਆ ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪਹਿਲ ਪੁਰੀਏ ਪੁੰਡਰਕ ਵਨਾ ਤਾਚੇ ਹੰਸਾ ਸਗਲੇ ਜਨਾ ਪਹਿਲ ਪੁਰੀਏ ਪੁੰਡਰਕ ਵਨਾ ਤਾਚੇ ਹੰਸਾ ਸਗਲੇ ਜਨਾ ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ ਨਾਚਨਾ ਪਹਿਲ ਪੁਰਸਾ ਬਿਰਾ ਅਥੋਨ ਪੁਰਸਾ ਦਮਰਾ ਅਸ ਗਾ ਅਸ ਉਸਗਾ ਹਰ ਕਾ ਬਾਗਰਾ ਨਾਚੈ ਪਿੰਧੀ ਮਹਿਸਾਗਰਾ ਰਹਾਉ ਨਾਚੰਤੀ ਗੋਪੀ ਜਨਾ ਨਈਆ ਤੇ ਬੈਰੇ ਕੰਨਾ ਤਰਕ ਨਾ ਚਾ ਭਰਮੀਆ ਚਾ ਕੇਸਵਾ ਬਚਾਉਨੀ ਅਈਏ ਮਈਏ ਏਕ ਆਨ ਜੀਓ ਪਿੰਧੀ ਉਬਕਲੇ ਸੰਸਾਰਾ ਭ੍ਰਮ ਭ੍ਰਮ ਆਏ ਤੁਮ ਚੇ ਦੁਆਰਾ ਤੂੰ ਕੁਨਰੇ ਮੈਂ ਜੀ ਨਾਮਾ ਹੋ ਜੀ ਆਲਾ ਤੇ ਨਿਵਾਰਣਾ ਜਮ ਕਾਰਣਾ ਪਿੰਧੀ ਉਬਕਲੇ ਸੰਸਾਰਾ ਭ੍ਰਮ ਭ੍ਰਮ ਆਏ ਤੁਮ ਚੇ ਦੁਆਰਾ ਤੂੰ ਕੁਨ ਰੇ ਮੈਂ ਜੀ ਨਾਮਾ ਹੋ ਜੀ ਆਲਾ ਤੇ ਨਿਵਾਰਣਾ ਜਮ ਕਾਰਣਾ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ।

ਮਿਹਰਾਮਤ ਸਦਕਾ ਸਾਨੂੰ ਸਾਰਿਆਂ ਨੂੰ ਸਤ ਸੰਗਤ ਵਿੱਚ ਜੁੜਨ ਦਾ ਨਸੀਬ ਹੋਇਆ। ਹੁਣੇ ਆਪ ਜੀ ਨੇ ਗੁਰੂ ਘਰ ਦੇ ਹਾਜ਼ੂਰੀ ਕੀਰਤਨੀ ਹੈ ਸਤਿਕਾਰਯੋਗ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਦੇਹਰਾ ਵਾਹਿਗੁਰੂ ਗੁਰਦਾਸਪੁਰ ਵਾਲੇ, ਉਹਨਾਂ ਦੀ ਰਚਨਾ ਤੋਂ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਸਮਾਂ ਹੋਇਆ ਇਸ ਪਾਵਨ ਅਸਥਾਨ ਤੇ ਗੁਰ ਸ਼ਬਦ ਵਿਚਾਰ ਦਾ। ਅੱਜ ਅੰਮ੍ਰਿਤ ਵੇਲੇ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੇ ਇਸ ਪਾਵਨ ਅਸਥਾਨ ਤੇ ਪ੍ਰਕਾਸ਼ਮਾਨ ਹੋ ਕੇ ਜੋ ਸਾਨੂੰ ਹੁਕਮ ਦੀ ਦਾਤ ਬਖਸ਼ਿਸ਼ ਕੀਤੀ ਹੈ, ਉਹ ਪਾਵਨ ਹੁਕਮ ਭਗਤ ਨਾਮਦੇਵ ਸਾਹਿਬ ਉਹਨਾਂ ਦੀ ਰਚਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 693 ਅਤੇ 94 ਅੰਗ ਤੇ ਸਭਾਏਮਾਨ ਹੈ। ਆਓ ਗੁਰਮੁਖੋ, ਅੱਜ ਭਗਤ ਸਾਹਿਬਾਨ ਜੀ ਨੇ ਕੀ ਬਖਸ਼ਿਸ਼ ਰਹਿਮਤਾਂ ਕੀਤੀਆਂ ਨੇ, ਉਹ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਇੱਕ ਵਾਰੀ ਮਨ ਬਿਰਤੀਆਂ ਜ਼ਰੂਰ ਇਕਾਗਰ ਕਰ ਲਈਏ ਰਚਨਾ ਦੀ ਪਵਿੱਤਰਤਾ ਵਾਸਤੇ, ਮਨ ਦੀ ਇਕਾਗਰਤਾ ਵਾਸਤੇ। ਇੱਕ ਵਾਰੀ ਕਰੋ ਕਿਰਪਾ, ਦਿਓ ਅਸੀਸ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਫਿਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਸ ਬਾਣੀ ਦਾ ਤੁਸੀਂ ਕੀਰਤਨ ਸਰਵਣ ਕਰਦੇ ਹੋ ਜਾਂ ਆਪਾਂ ਨਿਤਨੇਮ ਕਰਦੇ ਹਾਂ ਜਾਂ ਸ਼ਬਦ ਦੀ ਗੁਰਬਾਣੀ ਦੀ ਵਿਚਾਰ ਸਰਵਣ ਕਰਦੇ ਹੋ, ਗੁਰਮੁਖੋ ਇਹ ਮਹਾਨ ਸਤਿਗੁਰਾਂ ਦੀ ਬਾਣੀ ਹੈ ਜਿਹਨੇ ਸਾਡਾ ਭਲਾ ਕਰਨਾ, ਜਿਹਨੇ ਸਾਡਾ ਪਾਰ ਉਤਾਰਾ ਕਰਨਾ। ਇਸੇ ਕਰਕੇ ਮਹਾਰਾਜ ਨੇ ਬਾਣੀ ਵਿੱਚ ਬਚਨ ਕਹਿਸੀ, ਵਾਹ ਵਾਹ ਬਾਣੀ ਨਿਰੰਕਾਰ ਹੈ ਤੇ ਸਜੇਵੜ ਅਵਰਣਾ ਕੋ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰ ਤਖ ਗੁਰੂ ਨਿਸਤਾਰੇ। ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਤੇ ਕੀ ਕਰੋ, ਗਾਵਹੋ ਸੱਚੀ ਬਾਣੀ, ਬਾਣੀ ਤਾਂ ਗਾਵਹੋ ਗੁਰੂ ਕੇਰੀ ਬਾਣੀਆ ਸਰਬਾਣੀ। ਇਸ ਸਰਮੌਰ ਬਾਣੀ ਨੂੰ ਸਾਡਾ ਭਲਾ ਕਰਨਾ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਸਿੱਖ ਆਏ, ਕਹਿਣ ਲੱਗੇ ਮਹਾਰਾਜ ਸਾਡਾ ਕਿਵੇਂ ਭਲਾ ਆਵੇ, ਕਿਉਂਕਿ ਅਸੀਂ ਗ੍ਰਿਸਤੀ ਹਾਂ, ਪਰਿਵਾਰ ਵੀ ਸੰਭਾਲਦੇ ਹਾਂ, ਕਾਰੋਬਾਰ ਵੀ ਅਸੀਂ ਕਰ ਰਹੇ ਹਾਂ, ਜ਼ਮੀਨ ਜਾਇਦਾਦ ਜ਼ਿਮੀਦਾਰ ਵੀ ਹਾਂ, ਪਸ਼ੂ ਵੀ ਸੰਭਾਲਣੇ ਨੇ, ਸਾਡਾ ਕਿਵੇਂ ਭਲਾ ਹੋਵੇ। ਅਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿਣ ਲੱਗੇ, ਗੁਰੂਆਂ ਦੀ ਬਾਣੀ ਪੜ੍ਹਿਆ ਕਰੋ, ਇਹਦੇ ਨਾਲ ਸਾਡਾ ਪਾਰ ਉਤਾਰਾ ਹੋਣਾ, ਇਹਦੇ ਨਾਲ ਭਲਾ ਹੋਣਾ। ਕਹਿਣ ਲੱਗੇ ਮਹਾਰਾਜ ਜੀ ਬਾਣੀ ਤਾਂ ਪੜ੍ਹਦੇ ਹਾਂ ਪਰ ਸਾਡਾ ਚਿੱਤ ਨਹੀਂ ਕਰਦਾ, ਕਈ ਵਾਰੀ ਉਚਾਟ ਹੋ ਜਾਂਦਾ, ਮਨ ਨਹੀਂ ਕਰਦਾ ਬਾਣੀ ਪੜ੍ਹਨ। ਅਤੇ ਸਤਿਗੁਰੂ ਨੇ ਇੰਨਾ ਹੀ ਕਿਹਾ ਸੀ, ਕਹਿਣ ਲੱਗੇ ਭਾਈ ਤੁਸੀਂ ਕਰਦੇ ਕੀ ਹੋ? ਇੱਕ ਕਹਿਣ ਲੱਗਾ ਜੀ ਜ਼ਿਮੀਦਾਰਾ ਕਰਦਾ। ਮਹਾਰਾਜ ਕਹਿਣ ਲੱਗੇ ਅੱਤ ਦੀ ਗਰਮੀ ਪੈਂਦੀ ਹੋਵੇ, ਅੱਤ ਦੀ ਠੰਡ ਪੈਂਦੀ ਹੋਵੇ, ਅਤੇ ਕਦੀ ਤੁਸੀਂ ਕਿਹਾ ਵੀ ਅੱਜ ਮੇਰਾ ਚਿੱਤ ਨਹੀਂ ਕਰ ਰਿਹਾ ਕੰਮ ਕਰਨ ਨੂੰ, ਖੇਤਾਂ ਵਿੱਚ ਜਾਂਦੇ ਹੋ ਨਾ? ਕਹਿਣ ਲੱਗੇ ਜੀ ਜਾਂਦੇ। ਕਿਉਂ ਜਾਂਦੇ ਹੋ ਜੇ ਚਿੱਤ ਨਹੀਂ ਕਰਦਾ? ਕਹਿਣ ਲੱਗੇ ਮਹਾਰਾਜ ਜੀ ਮਜਬੂਰੀ ਹੈ, ਜੇ ਅੱਜ ਖੇਤਾਂ ਵਿੱਚ ਗਰਮੀ ਵਿੱਚ ਸਰਦੀ ਵਿੱਚ ਖੇਤਾਂ ਨੂੰ ਨਾ ਸੰਭਾਲਾਂਗੇ ਤੇ 6 ਮਹੀਨਿਆਂ ਬਾਅਦ ਵੱਢ ਕੇ ਕੀ ਲਿਆਵਾਂ? ਜੇ ਫਸਲ ਹੀ ਨਾ ਪੈਦਾ ਹੋਈ ਤੇ ਬੱਚਿਆਂ ਨੂੰ ਕੀ ਖਵਾਵਾਂ? ਕਹਿਣ ਲੱਗੇ ਮਜਬੂਰੀ, ਚਿੱਤ ਨਹੀਂ ਕਰਦਾ ਤਾਂ ਵੀ ਜਾਣਾ ਪੈਂਦਾ। ਧੰਨ ਗੁਰੂ ਰਾਮਦਾਸ ਮਹਾਰਾਜ ਨੇ ਦੂਸਰੇ ਸਿੱਖ ਨੂੰ ਪੁੱਛਿਆ, ਕਹਿਣ ਲੱਗੇ ਤੂੰ ਕੀ ਕੰਮ ਕਰਦਾ? ਕਹਿਣ ਲੱਗਾ ਮਹਾਰਾਜ ਜੀ ਨੌਕਰੀ ਕਰਦਾ। ਤੇ ਸਤਿਗੁਰੂ ਕਹਿਣ ਲੱਗੇ ਰੋਜ਼ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਨਾਸ਼ਤਾ ਪਾਣੀ ਕਰਕੇ ਭੱਜਦਾ ਹੈ ਨੌਕਰੀ ਤੇ, ਰੋਜ਼ ਚਿੱਤ ਕਰਦਾ ਤੇਰਾ ਦਫ਼ਤਰ ਜਾ ਕੇ ਕੰਮ ਕਰਨ? ਸਾਰਾ ਸਾਰਾ ਦਿਨ 8-8 ਘੰਟੇ ਬਹਿਣ ਨੂੰ? ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਜੀ ਚਿੱਤ ਤਾਂ ਨਹੀਂ ਕਰਦਾ ਪਰ ਕੀ ਕਰੀਏ, ਮਜਬੂਰੀ ਹੈ, ਜੇ ਅੱਜ ਨੌਕਰੀ ਨਾ ਕਰਾਂਗਾ ਮਹੀਨੇ ਬਾਅਦ ਤਨਖਾਹ ਕਿੱਥੋਂ ਮਿਲੇਗੀ, ਤਨਖਾਹ ਨਾ ਮਿਲੇਗੀ ਬੱਚਿਆਂ ਨੂੰ ਕੀ ਖਵਾਵਾਂ, ਮਜਬੂਰੀ ਹੈ, ਚਿੱਤ ਨਹੀਂ ਕਰਦਾ ਜਾਣਾ ਪੈਂਦਾ। ਮੇਰੇ ਧੰਨ ਗੁਰੂ ਨਾਨਕ ਸਾਹਿਬ ਦੀ ਜੋ ਸੋਢੀ ਪਾਤਸ਼ਾਹ ਕਹਿਣ ਲੱਗੇ, ਭਲੇ ਉਹ ਜਿਵੇਂ ਖੇਤਾਂ ਵਿੱਚ ਕੰਮ ਕਰਨ ਤੋਂ ਬਿਨਾਂ ਨਹੀਂ ਸਰਦਾ, ਨੌਕਰੀ ਕਰਨ ਤੋਂ ਬਿਨਾਂ ਗੁਜ਼ਾਰਾ ਨਹੀਂ,
ਇਸੇ ਤਰ੍ਹਾਂ ਕਿਹਾ ਕਰੋ, ਹੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ।

ਤੇਰੀ ਬਾਣੀ ਪੜ੍ਹਨ ਤੋਂ ਬਿਨਾਂ ਵੀ ਮੇਰਾ ਗੁਜ਼ਾਰਾ ਨਹੀਂ। ਪੜ੍ਹਿਆ ਕਰ ਭਾਵੇਂ ਚਿੱਤ ਕਰੇ ਭਾਵੇਂ ਨਾ, ਇਹਨੂੰ ਵੀ ਲੋੜ ਸਮਝਿਆ ਕਰ। ਜਿੰਨੀ ਦੇਰ ਤੱਕ ਲੋੜ ਨਹੀਂ ਨਾ, ਉਨੀ ਦੇਰ ਤੱਕ ਅਸੀਂ ਕੁਝ ਨਹੀਂ ਕਰਾਂਗੇ। ਉਸ ਵੇਲੇ ਮੇਰੇ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਜੋ ਬੋਲ ਆਪਣੀ ਰਸਨਾ ਤੋਂ ਉਚਾਰਨ ਕੀਤੇ ਨਾ, ਕਵੀ ਸੰਤੋਖ ਸਿੰਘ ਜੀ ਹੁਣਾਂ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਬੜੇ ਕਮਾਲ ਦੇ ਬਚਨ ਲਿਖੇ। ਮਹਾਰਾਜ ਜੀ ਨੇ ਸੌਖੇ ਢੰਗ ਦੇ ਨਾਲ ਸਮਝਾਇਆ ਸੀ, ਜਿਮ ਨਿਸ ਕਰਕੇ ਕਾਜ ਸੁਧਾਰੇ। ਬੜੇ ਸੌਖੇ ਸ਼ਬਦ ਨੇ, ਤੁਸੀਂ ਅਰਥ ਸਮਝ ਲਓ, ਜਿਵੇਂ ਘਰਾਂ ਦੇ ਕੰਮ ਆਪਾਂ ਸੁਧਾਰਦੇ। ਜਿਮ ਨਿਸ ਕਰਕੇ ਕਾਜ ਸੁਧਾਰੇ, ਤਿਆਗੋ ਕਬਹੂ ਨਾ ਲਾਗੇ ਪਿਆਰੇ, ਤਥਾ ਪਿਆਰ ਧਾਰੋ ਗੁਰਬਾਣੀ, ਪੜ੍ਹਨ ਸੁਣਨ ਕੀ ਰੁਚ ਠਹਿਰਾ ਨੇ ਭਲਿਓ। ਇਸ ਤਰ੍ਹਾਂ ਬਾਣੀ ਨੂੰ ਪਿਆਰ ਕਰਿਆ ਕਰੋ, ਜਿਵੇਂ ਆਪਣੇ ਕੰਮਾਂ ਨੂੰ ਪਿਆਰ ਕਰ, ਜਿਵੇਂ ਉਹਨਾਂ ਤੋਂ ਬਿਨਾਂ ਨਹੀਂ ਨਾ ਸਰਦਾ ਸਿੱਕਾ। ਕਹਿ ਦਿਆ ਕਰ, ਲੱਖਾਂ ਕੰਮ ਹੋਣ, ਕਈ ਮਜਬੂਰੀਆਂ ਹੋਣ, ਪਰ ਕਹਿ ਦਿਆ ਕਰ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਅੰਮ੍ਰਿਤ ਵੇਲਾ ਹੋ ਗਿਆ, ਜਪਜੀ ਸਾਹਿਬ ਪੜ੍ਹਨ ਤੋਂ ਬਿਨਾਂ ਮੇਰਾ ਨਹੀਂ ਹੋ ਸਰ। ਬਸ ਇੰਨੀ ਅੰਦਰ ਖਿੱਚ ਪੈਦਾ ਹੋ ਜਾਏ ਨਾ ਗੁਰੂ ਦੇ ਪ੍ਰਤੀ, ਬਾਣੀ ਦੇ ਪ੍ਰਤੀ। ਸੱਚ ਜੀ ਗੁਰਮੁਖ, ਸਾਡਾ ਪਾਰ ਉਤਾਰਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਜ਼ਰੂਰ ਕਰਨ। ਮੈਂ ਇਸ ਕਰਕੇ ਬੇਨਤੀ ਕੀਤੀ, ਤੁਸੀਂ ਬੜੀ ਭਾਵਨਾ ਦੇ ਨਾਲ ਬਾਣੀ ਨੂੰ ਸੁਣਦੇ ਹੋ, ਕੋਈ ਕੀਰਤਨ ਵੇਲੇ ਸੁਣਦਾ ਹੈ, ਕੋਈ ਨਿਤਨੇਮ ਵੇਲੇ ਬਾਣੀ ਸੁਣ ਰਿਹਾ, ਤੇ ਕੋਈ ਗੁਰੂ ਸ਼ਬਦ ਵਿਚਾਰ ਵੇਲੇ ਬਾਣੀ ਨੂੰ ਸੁਣ ਰਿਹਾ। ਇਹਨੂੰ ਪਿਆਰ ਦੇ ਨਾਲ ਸਰਵਣ ਕਰੋ, ਇਹਨੂੰ ਜ਼ਰੂਰੀ ਸਮਝੋ। ਜਿਵੇਂ ਦੁਨੀਆਂ ਦੇ ਕੰਮ ਜ਼ਰੂਰੀ ਨੇ ਨਾ, ਇਹ ਵੀ ਬਹੁਤ ਜ਼ਰੂਰੀ। ਅੱਜ ਜੋ ਸਾਨੂੰ ਹੁਕਮ ਬਖਸ਼ਿਸ਼ ਕੀਤਾ, 15 ਭਗਤਾਂ ਦੀ ਬਾਣੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ। ਉਹਨਾਂ 15 ਭਗਤਾਂ ਦੇ ਵਿੱਚੋਂ ਭਗਤ ਨਾਮਦੇਵ ਸਾਹਿਬ ਅੱਜ ਸਾਨੂੰ ਹੁਕਮ ਬਖਸ਼ਿਸ਼ ਕੀਤਾ। 1270 ਈਸਵੀ ਦੇ ਵਿੱਚ ਇਹ ਮਹਾਂਪੁਰਖ ਦਾ ਜਨਮ ਹੋਇਆ ਸੀ। ਭਗਤੀ ਦੇ ਰੰਗ ਵਿੱਚ ਰੰਗੀ ਹੋਈ ਰੂਹ, ਕੀਰਤਨ ਕਰਨ ਵਾਲੀ ਪਵਿੱਤਰ ਰੂਹ, ਇਹਨੇ ਆਪਣੀ ਰਸਨਾ ਤੋਂ ਬੋਲ ਉਚਾਰਨ ਕੀਤੇ 18 ਰਾਗਾਂ ਦੇ ਵਿੱਚ ਭਗਤ ਨਾਮਦੇਵ ਸਾਹਿਬ ਦੀ ਬਾਣੀ ਗੁਰੂ ਗ੍ਰੰਥ ਸਾਹਿਬ। 61 ਸ਼ਬਦ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਭਗਤ ਨਾਮਦੇਵ ਸਾਹਿਬ ਦੇ ਸਾਨੂੰ ਪੜ੍ਹਨ ਨੂੰ ਮਿਲਦੇ ਨੇ। ਜਨਮ ਇਹਦਾ ਮਹਾਰਾਸ਼ਟਰ ਵਿੱਚ ਹੋਇਆ, ਤੇ ਅਖੀਰਲਾ ਸਮਾਂ ਪੰਜਾਬ ਦੀ ਧਰਤੀ ਤੇ ਇਸ ਮਹਾਂਪੁਰਖ ਨੇ ਬਤੀਤ ਕੀਤਾ ਸੀ ਗੁਰਦਾਸਪੁਰ ਦੇ ਇਲਾਕੇ ਦੇ। ਇਹ ਮਹਾਨ ਪਵਿੱਤਰ ਆਤਮਾ ਜੋ ਅੱਜ ਸਾਨੂੰ ਬਖਸ਼ਿਸ਼ ਕਰਕੇ ਬਚਨ ਕਹਿੰਦੇ ਪਏ ਨੇ। ਪਹਿਲ ਪੁਰੀਏ ਪੁੰਡਰਕ ਵਣਾ, ਸ਼ਬਦ ਥੋੜਾ ਜਿਹਾ ਭਾਰਾ ਹੈ, ਟਫ ਹੈ, ਬੋਲੀ ਔਖੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਤੁਸੀਂ ਬਾਣੀ ਪੜ੍ਹਦੇ ਹੋ, ਬੜੀ ਸੁੱਖੀ ਬਾਣੀ ਵੀ ਮਹਾਰਾਜ ਜੀ ਨੇ ਉਚਾਰਨ ਕੀਤੀ, ਜਿਵੇਂ ਤੁਸੀਂ ਸੁਖਮਣੀ ਸਾਹਿਬ ਦਾ ਪਾਠ ਕਰਦੇ ਹੋ। ਇਸ ਬਾਣੀ ਨੂੰ ਅਸੀਂ ਨਾ ਵੀ ਸਿੱਖੀਏ, ਪੰਜਾਬੀ ਪੜ੍ਹਨ ਵਾਲਾ ਬੰਦਾ ਜਿਹੜਾ ਨਾ ਸੁਖਮਣੀ ਸਾਹਿਬ ਦਾ ਪਾਠ ਕਰ ਲਏਗਾ, ਇਹਦੇ ਅਰਥ ਵੀ ਸਾਨੂੰ ਕੋਈ ਬਾਹਲੇ ਜ਼ੋਰ ਲਾ ਕੇ ਨਹੀਂ ਪੜ੍ਹਨੇ ਪੈਣਗੇ, ਅਰਥ ਸਮਝ ਆ ਜਾਣਗੇ। ਜਿਵੇਂ ਪਹਿਲੀ ਅਸ਼ਟਪਦੀ, ਸਿਮਰੋ ਸਿਮਰ ਸਿਮਰ ਸੁੱਖ ਪਾਓ, ਬੜੇ ਸੌਖੇ ਅਰਥ ਨੇ। ਸਿਮਰਾ ਕਰੋ ਸਿਮਰਾ ਕਰੋ, ਪਰਮਾਤਮਾ ਨੂੰ ਯਾਦ ਕਰੇ ਕਰੋ, ਉਹਦੇ ਨਾਲ ਕੀ ਮਿਲੇਗਾ? ਸੁੱਖ ਮਿਲੇਗਾ। ਸਿਮਰੋ ਸਿਮਰ ਸਿਮਰ ਸੁੱਖ ਪਾਓ, ਕੱਲ ਕਲੇਸ਼ ਤਨ ਮਾਹੇ ਮਿਟਾਓ। ਸੋਰਠ ਰਾਗ ਦੀ ਬਾਣੀ, ਬੜੀ ਸੌਖੀ ਬਾਣੀ, ਕੋਈ ਵੀ ਸ਼ਬਦ ਲਓ ਲੈ, ਤੂੰ ਪ੍ਰਭਦਾਤਾ ਦਾਨ ਮਤ ਪੂਰਾ ਹਮ ਥਾਰੇ ਪੇਖਾਰੇ ਜੀ। ਧਨਾਸਰੀ ਰਾਗ ਦੀ ਬਾਣੀ ਜਿਹੜੀ ਨਾ, ਉਹ ਵੀ ਬੜੀ ਸੌਖੀ, ਬੜੇ ਆਰਾਮ ਦੇ ਨਾਲ ਪੰਜਾਬੀ ਪੜ੍ਹਿਆ ਬੰਦਾ, ਗੁਰਮੁਖੀ ਪੜ੍ਹਿਆ ਬੰਦਾ ਇਸ ਬਾਣੀ ਨੂੰ ਪੜ੍ਹ ਲਏਗਾ, ਇਹਦੀ ਅਰਥ ਵੀ ਸਮਝ ਲਏਗਾ। ਪਰ ਕਈ ਇਹੋ ਜਿਹੀਆਂ ਬਾਣੀਆਂ ਨੇ ਜਿਹੜੀਆਂ ਬਹੁਤ ਭਾਰੀਆਂ ਨੇ, ਟਫ ਹੈ, ਔਖੀਆਂ, ਜਿਵੇਂ ਸਹਿਸਕ੍ਰਿਤੀ ਦੀ ਬਾਣੀ। ਹੁਣ ਸਹਿਸਕ੍ਰਿਤੀ ਦੀ ਬਾਣੀ ਜਿਹੜੀ ਨਾ, ਉਹ ਪਹਿਲੀ ਗੱਲ ਤੇ ਤੁਸੀਂ ਭਾਵੇਂ ਜਿੰਨੀ ਮਰਜ਼ੀ ਪੰਜਾਬੀ ਪੜ੍ਹੀ ਹੋਵੇ, BA ਕੀਤੀ ਹੋਵੇ, MA ਕੀਤੀ ਹੋਵੇ, ਜਿੰਨੀ ਮਰਜ਼ੀ ਪੰਜਾਬੀ ਤੁਸੀਂ ਪੜ੍ਹੀ ਹੋਵੇ ਸਕੂਲ ਦੀ ਪੜ੍ਹਾਈ, ਪਰ ਜਿੰਨੀ ਦੇਰ ਤੱਕ ਤੁਸੀਂ ਕਿਸੇ ਉਸਤਾਦ ਕੋਲੋਂ ਇਹ ਬਾਣੀ ਬੋਧ ਪਾਠ ਨਹੀਂ ਸਿੱਖੋਗੇ, ਇਹ ਸਹਿਸਕ੍ਰਿਤੀ ਦਾ ਪਾਠ ਸਾਡੇ ਕੋਲ ਨਹੀਂ ਹੋਏਗਾ, ਬਹੁਤ ਔਖੀ ਬਾਣੀ। ਖੈਰ, ਅੱਜ ਦਾ ਜਿਹੜਾ ਸ਼ਬਦ ਹੈ ਨਾ, ਇਹ ਵੀ ਭਗਤ ਨਾਮਦੇਵ ਸਾਹਿਬ ਦਾ ਕੁਝ ਭਾਰਾ ਜਿਹਾ ਸ਼ਬਦ, ਕੁਝ ਬੋਲੀ ਔਖੀ ਸਹਿਸਕ੍ਰਿਤੀ ਵਿੱਚ ਉਹਨਾਂ ਨੇ ਵਰਤੀ। ਮੈਂ ਕੋਸ਼ਿਸ਼ ਕਰਾਂਗਾ ਇਹਨੂੰ ਸਮਝ ਸਕਾਂ ਤੇ ਆਪ ਸੰਗਤਾਂ ਨੂੰ ਕੁਝ ਇਹਦੇ ਅਰਥ ਕਰਕੇ ਦੱਸ ਸਕਾਂ। ਇਹਦਾ ਕੇਂਦਰੀ ਭਾਵ ਪਹਿਲਾਂ ਮੈਂ ਆਪ ਸੰਗਤਾਂ ਨਾਲ ਸਾਂਝਾ ਕਰ ਲਵਾਂ। ਇਹ ਸਾਰਾ ਜਿਹੜਾ ਸ਼ਬਦ ਹੈ ਨਾ, ਇਹ ਭਗਤ ਨਾਮਦੇਵ ਸਾਹਿਬ ਨੇ ਪਰਮਾਤਮਾ ਬਾਰੇ ਸਾਰੀ ਜਾਣਕਾਰੀ ਦਿੱਤੀ ਆਪਣੇ ਵੱਲੋਂ ਵੀ, ਤੇ ਜਿਹੜੀ ਲੋਕਾਂ ਦੇ ਲੋਕ ਹੋਰ ਧਰਮ ਸਨ, ਹਿੰਦੂ ਧਰਮ ਸੀ ਜਾਂ ਹੋਰ ਧਰਮ, ਉਹ ਵੀ ਦੱਸਦੇ ਨੇ ਵੀ ਇਹ ਪਰਮਾਤਮਾ ਨੇ ਸ੍ਰਿਸ਼ਟੀ ਕਿਵੇਂ ਬਣਾਈ। ਤੇ ਫਿਰ ਭਗਤ ਨਾਮਦੇਵ ਸਾਹਿਬ ਨੇ ਵੀ ਆਪਣਾ ਗਿਆਨ, ਜੋ ਉਹਨਾਂ ਨੂੰ ਅਨੁਭਵੀ ਗਿਆਨ ਹੋਇਆ ਸੀ, ਉਹ ਵੀ ਉਹਨਾਂ ਨੇ ਬਿਆਨ ਕੀਤਾ। ਇਹ ਸਾਰਾ ਸ਼ਬਦ ਜਿਹੜਾ ਹੈ ਇਸੇ ਸੰਬੰਧ ਵਿੱਚ ਹੈ। ਪਹਿਲਾਂ ਮੈਂ ਸਨਾਤਨ ਧਰਮ ਤੋਂ ਸ਼ੁਰੂ ਕਰਾਂਗਾ, ਹਿੰਦੂ ਧਰਮ ਦੀ ਫਿਲਾਸਫੀ। ਉਹ ਜਦੋਂ ਪਰਮਾਤਮਾ ਦੀ ਇਸ ਬਣਾਈ ਹੋਈ ਕਾਇਨਾਤ ਦਾ ਜ਼ਿਕਰ ਕਰਦੇ ਨੇ ਨਾ,
ਉਹ ਕਹਿੰਦੇ ਨੇ ਵੀ ਪਹਿਲਾਂ ਬ੍ਰਹਮਾ ਪੈਦਾ ਹੋਇਆ ਜੀ, ਬ੍ਰਹਮਾ ਤੋਂ ਸਾਰੀ ਸ੍ਰਿਸ਼ਟੀ ਪੈਦਾ ਹੋਈ। ਉਹ ਤਿੰਨ ਦੇਵਤੇ ਮੰਨਦੇ ਨੇ ਇਹਨੂੰ, ਸਾਰੇ ਜੋ ਵੀ ਅਸੀਂ ਆ ਬ੍ਰਹਿਮੰਡ ਵੇਖ ਰਹੇ ਹਾਂ, ਜੋ ਵੀ ਪਰਮਾਤਮਾ ਦੀ ਬਣਾਈ ਹੋਈ ਕਾਇਨਾਤ ਵੇਖ ਰਹੇ ਹਾਂ, ਇਹਦਾ ਜ਼ਿਕਰ। ਉਹ ਕਹਿੰਦੇ ਨੇ ਵੀ ਪਹਿਲਾਂ ਬ੍ਰਹਮਾ ਪੈਦਾ ਹੋਇਆ, ਉਹ ਕਮਲ ਦੇ ਫੁੱਲ 'ਚ ਪੈਦਾ ਹੋਇਆ, ਬ੍ਰਹਮਾ ਨੇ ਸ੍ਰਿਸ਼ਟੀ ਬਣਾਈ, ਫਿਰ ਉਸ ਤੋਂ ਬਾਅਦ ਸ਼ਿਵਜੀ ਨੇ ਇਹਦਾ ਸੰਹਾਰ ਕੀਤਾ ਤੇ ਵਿਸ਼ਨੂੰ ਇਹਨਾਂ ਨੂੰ ਭੰਡਾਰਾ ਵੰਡਣ ਵਾਲਾ। ਉਹਨੇ ਤਿੰਨ ਹਸਤੀਆਂ ਦਾ ਜ਼ਿਕਰ ਕਰ ਦਿੱਤਾ ਸਨਾਤਨ ਧਰਮ ਵਾਲਿਆਂ ਨੇ। ਪਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਨਹੀਂ ਭਾਈ ਚਲੋ ਠੀਕ ਹੈ, ਤੁਹਾਡਾ ਧਰਮ ਇਹ ਕਹਿੰਦਾ, ਪਰ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਇਹਨਾਂ ਨੂੰ ਵੀ ਤੇ ਕਿਸੇ ਨੇ ਬਣਾਇਆ ਹੀ ਹੋਏਗਾ, ਇਹਨਾਂ ਨੂੰ ਬਣਾਉਣ ਵਾਲਾ ਕੌਣ? ਤੂੰ ਪੁੱਛਿਆ ਜੀ ਇਹਨਾਂ ਨੂੰ ਬਣਾਉਣ ਵਾਲਾ ਕੌਣ? ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਇਹਨਾਂ ਦੀ ਸਾਰਿਆਂ ਦੀ ਡਿਊਟੀ ਲਾਉਣ ਵਾਲਾ ਵੀ ਕੋਈ ਇੱਕ ਹੈ, ਪਾਵਰ ਹੈ, ਤਾਕਤ ਹੈ। ਪੁੱਛਿਆ ਜੀ ਉਹ ਕਿਹੜੀ ਤਾਕਤ? ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਉਹ ਇੱਕ ਪਰਮਾਤਮਾ ਕੀਤਾ ਪਸਾਓ, ਇੱਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆ। ਅੱਜ ਜੇ ਤੁਸੀਂ ਵਿਗਿਆਨ ਨੂੰ ਪੜ੍ਹੋ ਨਾ, ਵਿਗਿਆਨ ਉਹ ਵੀ ਆਪਣੇ ਹਿਸਾਬ ਦੇ ਨਾਲ ਬ੍ਰਹਿਮੰਡ ਦੀ ਉਤਪਤੀ ਦੱਸਦੀ ਹੈ। ਇੱਕ ਪਰਮਾਣੂ ਸੀ, ਕਟਾਣੂ ਸੀ, ਪਰਮਾਣੂ ਦਾ ਬਲਾਸਟ ਹੋਇਆ ਤੇ ਸਾਰਾ ਇੰਨਾ ਪਸਾਰਾ ਬਣ ਗਿਆ, ਇੰਨਾ ਪਸਾਰਾ ਬਣ ਗਿਆ। ਪਰ ਧਰਮ ਦੀ ਦੁਨੀਆ ਕਹਿੰਦੀ ਉਹ ਸਾਇੰਸ ਨੂੰ ਵੀ ਚਲੋ ਜੇ ਤੁਸੀਂ ਇੱਕ ਪਰਮਾਣੂ ਨੂੰ ਕਹਿੰਦੇ ਹੋ ਇੰਨਾ ਪਸਾਰਾ ਹੋ ਗਿਆ, ਇੰਨਾ ਕੁਝ ਹੋ ਗਿਆ, ਪਰ ਪਰਮਾਣੂ ਨੂੰ ਵੀ ਤੇ ਬਣਾਉਣ ਵਾਲਾ ਕੁਝ ਹੈ ਹੀ ਨਾ। ਉਹ ਕਿਤੇ ਨਾ ਕਿਤੇ ਤੇ ਪਾਵਰ ਹੈ ਨਾ ਜਿਹੜੀ ਸਭ ਕੋਈ ਨੂੰ ਬਣਾ ਰਹੀ, ਉਹਦਾ ਕਿਉਂ ਨੀ ਤੁਸੀਂ ਜ਼ਿਕਰ ਕਰਦੇ? ਪੁੱਛਿਆ ਜੀ ਉਹਦਾ ਤੇ ਸਾਨੂੰ ਪਤਾ ਹੀ ਨਹੀਂ। ਕਹਿਣ ਲੱਗੇ ਉਹ ਇੱਕ ਪਰਮਾਤਮਾ। ਕਹਿਣ ਲੱਗੇ ਉਹਦੀ ਪਹਿਚਾਣ ਕੀ? ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਬੜੀ ਸੋਹਣੀ ਇੱਕ ਐਗਜ਼ਾਮਪਲ ਦਿੱਤੀ, ਉਦਾਹਰਣ ਦਿੱਤੀ। ਕਹਿਣ ਲੱਗੇ ਵੀ ਅਸੀਂ ਮਕਾਨ ਦੀ ਛੱਤ ਜਿਹੜੀ ਉਹ ਜਿਸ ਵੇਲੇ ਛੱਤ ਪਾਉਂਦੇ ਹਾਂ ਨਾ, ਉਹਦੇ ਥੱਲੇ ਸਾਨੂੰ ਪਿੱਲਰ ਲਾਉਣੇ ਪੈਂਦੇ ਨੇ। ਹੁਣ ਵੇਖੋ ਜਿਸ ਦਰਬਾਰ ਦੇ ਵਿੱਚ ਬੈਠੇ ਹਾਂ, ਏਡਾ ਵੱਡਾ ਦਰਬਾਰ, ਚਾਰ ਚੁਫੇਰੇ ਕੰਧਾਂ ਕੀਤੀਆਂ ਨੇ, ਇਹਨਾਂ ਕੰਧਾਂ ਦੇ ਉੱਤੇ ਛੱਤ ਟਿਕਾਈ ਹੈ ਨਾ, ਕਦੀ ਤੁਸੀਂ ਵੇਖਿਆ ਵੀ ਕੋਈ ਕੰਧ ਵੀ ਨਾ ਹੋਵੇ, ਕੋਈ ਪਿੱਲਰ ਵੀ ਨਾ ਹੋਵੇ ਤੇ ਇਕੱਲੀ ਛੱਤ ਟਿਕ ਜਾਏਗੀ? ਬਿਲਕੁਲ ਨਹੀਂ ਟਿਕੇ। ਇਸ ਛੱਤ ਨੂੰ ਟਿਕਾਉਣ ਵਾਸਤੇ ਪਿੱਲਰਾਂ ਦੀ ਲੋੜ, ਕੰਧਾਂ ਦੀ ਲੋੜ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ, ਕਬੀਰ ਸਾਹਿਬ ਜੀ ਵੀ ਕਹਿੰਦੇ ਨੇ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਉਹ ਭਲਿਓ ਉਹ ਵੱਡੀ ਪਾਵਰ ਵੱਲ ਕਿਉਂ ਨੀ ਤੁਸੀਂ ਧਿਆਨ ਦਿੰਦੇ? ਕਿਹੜੀ ਪਾਵਰ? ਕਹਿਣ ਲੱਗੇ ਏਡਾ ਵੱਡਾ ਆਕਾਸ਼ ਸਾਨੂੰ ਨਜ਼ਰ ਆ ਰਿਹਾ। ਕਹਿਣ ਲੱਗੇ ਜੀ ਆ ਰਿਹਾ। ਤੇ ਪੁੱਛਿਆ ਵੀ ਇਸ ਆਕਾਸ਼ ਨੂੰ ਕਿੰਨੇ ਟਿਕਾ ਕੇ ਰੱਖ ਛੱਡਿਆ? ਇਹਦੇ ਥੱਲੇ ਕੋਈ ਕੰਧ ਨਜ਼ਰ ਨਹੀਂ ਆ ਰਹੀ, ਕੋਈ ਪਿੱਲਰ ਨਜ਼ਰ ਨਹੀਂ ਆ ਰਿਹਾ, ਏਡਾ ਵੱਡਾ ਆਕਾਸ਼ ਟਿਕਿਆ ਹੈ। ਉਹ ਕਿਤੇ ਟਿਕਿਆ ਹੈ ਤੇ ਕਿਸੇ ਦੇ ਆਸਰੇ ਤੇ ਟਿਕਿਆ ਹੈ ਨਾ, ਉਹਨੂੰ ਟਿਕਾਉਣ ਵਾਲਾ ਕੌਣ? ਪੁੱਛਿਆ ਜੀ ਕੌਣ ਹੈ? ਤੇ ਮਹਾਰਾਜ ਜੀ ਦੀ ਬਾਣੀ ਕਹਿੰਦੀ ਉਹ ਇੱਕ ਪਰਮਾਤਮਾ ਹੈ, ਇੱਕ ਰੱਬ ਹੈ, ਪਾਵਰ ਹੈ, ਸ਼ਕਤੀ ਹੈ, ਜਿਹਨੇ ਸਾਰਾ ਕੁਝ ਟਿਕਾ ਛੱਡਿਆ, ਜਿਹੜਾ ਸਾਰਾ ਕੁਝ ਬਣਾ ਰਿਹਾ। ਕੌਰੇ ਪੰਡਿਆ ਅੰਬਰ ਕਹਾਂ ਸਿਓ ਲਾਗਾ, ਬੂਝੈ ਬੂਝਣਹਾਰ ਸਪਾਗਾ। ਅੰਬਰ ਕਹਿੰਦੇ ਨੇ ਆਕਾਸ਼ ਨੂੰ, ਆਪਾਂ ਗਗਨ ਕਹਿ ਦਿੰਦੇ, ਆਕਾਸ਼ ਕਹਿ ਦਿੰਦੇ। ਉਹ ਭਗਤ ਕਬੀਰ ਸਾਹਿਬ ਕਹਿਣ ਲੱਗੇ, ਉਹ ਪੰਡਤੋ ਤੁਸੀਂ ਕਹਿੰਦੇ ਜੇ ਸਾਨੂੰ ਰੱਬ ਬਾਰੇ ਜਾਣਕਾਰੀ ਦਿਓ, ਪਤਾ ਨਹੀਂ ਸਾਨੂੰ, ਅਸੀਂ ਨਹੀਂ ਮੰਨਦੇ। ਕਹਿਣ ਲੱਗੇ ਆ ਮੇਰੇ ਸਾਹਮਣੇ ਮੈਂ ਤੁਹਾਨੂੰ ਉਦਾਹਰਣ ਦਿੰਦਾ ਪਿਆ, ਏਡਾ ਵੱਡਾ ਅੰਬਰ ਟਿਕਿਆ ਹੈ, ਇਹਨੂੰ ਟਿਕਾਉਣ ਵਾਲਾ ਇੱਕ ਪਰਮਾਤਮਾ, ਜੇ ਇਹਦੀ ਪਾਵਰ ਨੂੰ ਮੰਨ ਲਓ, ਇਹਨੂੰ ਬਣਾਉਣ ਵਾਲਾ। ਭਗਤ ਨਾਮਦੇਵ ਸਾਹਿਬ ਕਹਿੰਦੇ ਨੇ ਵੀ ਸਨਾਤਨ ਧਰਮ ਨੇ ਇਹਨੂੰ ਇੰਜ ਕਹਿ ਦਿੱਤਾ, ਵਿਗਿਆਨ ਇਹਨੂੰ ਇੰਜ ਕਹਿੰਦੀ ਪਈ ਹੈ, ਹੁਣ ਗੁਰਬਾਣੀ ਕੀ ਕਹਿੰਦੀ? ਜਿੱਥੋਂ ਤੱਕ ਸਾਇੰਸ ਨਹੀਂ ਨਾ ਪਹੁੰਚੀ ਗੁਰਮੁਖੋ, ਤੇ ਨਾ ਪਹੁੰਚ ਸਕੇਗੀ ਜਿੱਥੋਂ ਤੱਕ ਗੁਰਬਾਣੀ ਨੇ ਸਾਨੂੰ ਸੂਝ ਬਖਸ਼ੇ ਦਿੱਤੀ। ਅੱਜ ਤੱਕ ਸਾਇੰਸ ਇਹ ਨਹੀਂ ਦੱਸ ਸਕੀ ਵੀ ਬੰਦੇ ਦੀ ਮੌਤ ਹੁੰਦੀ ਤੇ ਇਹਦੀ ਜਿਹੜੀ ਆਤਮਾ ਕਿੱਥੇ ਚਲੇ ਜਾਂਦੀ, ਇਹ ਮਰਨ ਤੋਂ ਬਾਅਦ ਕਿੱਥੇ ਚਲਾ ਜਾਂਦਾ, ਸਾਇੰਸ ਨਹੀਂ ਅੱਜ ਤੱਕ ਦੱਸ ਸਕੀ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਪਹਿਲਾਂ ਹੀ ਦੱਸ ਦਿੱਤਾ ਮਰਨ ਤੋਂ ਬਾਅਦ ਕਿੱਥੇ ਕਿੱਥੇ ਬੰਦਾ ਜਾਂਦਾ। ਕਹਿੰਦੇ ਜੇ ਮਰਨ ਤੋਂ ਬਾਅਦ ਵੇਖਣਾ ਨਾ ਬੰਦਾ ਕਿੱਥੇ ਜਾਂਦਾ ਹੈ, ਬੰਦੇ ਦੀ ਸਾਰੇ ਉਹਦੀ ਐਕਟੀਵਿਟੀ ਨੂੰ ਵੇਖੋ, ਜਿਹੜੀ 70-80 ਵਰ੍ਹੇ ਉਹਨੇ ਉਮਰ ਬਤੀਤ ਕੀਤੀ, ਉਹਦੇ ਵਿੱਚ ਉਹਦਾ ਨੇਚਰ ਕਿਹੋ ਜਿਹਾ ਸੀ, ਸੁਭਾਅ ਕਿਹੋ ਜਿਹਾ ਸੀ, ਬਿਰਤੀ ਕਿਹੋ ਜਿਹੀ, ਜਿਹੋ ਜਿਹੀ ਬਿਰਤੀ 70-80 ਸਾਲ ਬੰਦਾ ਲੈ ਕੇ ਜੀਆ, ਮਰਨ ਤੋਂ ਬਾਅਦ ਕਹਿਣ ਲੱਗੇ ਵਿਗਿਆਨ ਨੇ ਦੱਸੀ, ਗੁਰਬਾਣੀ ਕਹਿੰਦੀ ਅਸੀਂ ਦੱਸਦੇ ਨੇ ਕਿੱਥੇ ਜਾ, ਅੰਤ ਕਾਲ ਜੋ ਲੱਛਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੇ, ਸਰਪ ਜੋਨ ਵਲ ਵਲ ਉਤਰ।
इस पूरे शब्द विच भगत त्रिलोचन साहब जी ने सारी जानकारी दे दी। इसे तरह ब्रह्मांड नूं बनाउण दी जानकारी विज्ञान आपो अपने हिसाब नाल दस रहा है, पर असीं गुरु ग्रंथ साहब महाराज जी की बाणी तो पुछिए भी इहनूं किवें बनाया गया, परमात्मा ने किवें बनाया। तो महाराज ने पता की दस्या जी, महाराज कहिंदे ने साचे ते पवना पै, सचा कहिंदे पहला परमात्मा सी, सच्चे परमात्मा ने पवन बनाए, साचे ते पवना पै, पवने ते जल होए, जल ते त्रे पवन सजया, कड़ कड़ जे समोए। ये परमात्मा ने इस तरह बनाया, पहला पवन बना दी, पानी बना दिता, हवा बना दिती, उस तो बाद सारी सृष्टि का खिलार खिलार दिता। कह लगे बस इस तरह सब कुछ बनया जी, बस इसे व्योंत बंदी नू अज भगत नामदेव साहब ने बयान किया है। पर एक जगह से धन गुरु नानक साहब महाराज जी ने ना दुनिया के लोगों को कहा, कह लगे तुसी इन्ना पिछे क्यों जाते हो, ये तो ना किसी नू पता है, तो लिखण वाले ने बेचारे इन्ना केड़ा वेख्या, पिता का जन्म के जाने पूत, पिता के जन्म नू पुत्र की जा सकता, क्योंकि पुत्र तो उदे है ही नहीं सी, जिहड़ा है ही नहीं सी उस समय नू किवें जा सकता है। तो धन गुरु नानक साहब महाराज जी ने फिर जिक्र किया, कहन लगे वेल न पाइया पंडती जो होवे लेख प्राण। वेल कहिंदे ने वक्त नूं, वेले नूं, समय नूं, लौडा वेला जिवें पिंडां विच शब्द वरदे ने, वेल न पाइया पंडती, पंडित भी उस नूं समझ नहीं सके। कहन लगे जे समझ लैंदे ना एक पुराण उहदे बारे भी लिख देंदे कि भी पहलां परमात्मा ने सब कुछ किवें बनाया, नहीं पता लग। वेल न पाइया पंडती जो होवे लेख प्राण, ओ वक्त ना पायो कादी, जे लिखना लेख कुरान थित वार ना जोगी जाने, रुत महना कोई जा करता सृष्टि को साजे आपे जाने। भलिओ ये परमात्मा ही जानता जे उन्हें सब तो पहला किवें बनाया, की कुछ किया है, बस उन्हें बना दिता है, उहदे विच तुसी उन्हें याद करके सिमरन करके तो अपने जीवन बतीत करो, उहदे चरणां नाल जुड़ो। खैर अज भगत नामदेव साहब ने जो बख्शिश की है, पहला उन्होंने दुनिया का ज्ञान सनातन धर्म वाले का ज्ञान बख्शिश किया है, पहल पुरिए पुंडरक वाला, पहल के अर्थ ने पहला पहल, पुरिए पुरिए के अर्थ विद्वाना ने किए ने जोड़ा जगत बनया, पुंडरक वना वन कहते ने बण न, बण के अर्थ होंगे ने जंगल, पुंडरक वना पुंडरक का पुंडरक के अर्थ होंगे ने कौल फुलों का खेत, जो सनातन धर्म वाले कहते ने वह बना दिता पुंडरक वना, ताचे हंसे सगले जना, फिर सारे जी जंत कौल फुल जड़े खेत से बना दिते। कृष्णा ते जानू हर हर नचंती नचना, ये परमात्मा ने इस तरह सृष्टि बनाई। पर भगत नामदेव साहब ने फिर अपने वालों ये सब कुछ दसिया, कहन लगे पहल पुरसा बिरा, पहल दे अर्थ ने पहला, सब तो पहला केवल एक परमात्मा से, अरबद नरबद तुंदुकार कुछ भी नहीं सी, केवल परमात्मा सी, ऐ सुन अवस्था दे विच। उस तो बाद पहल पुरसा बिरा, पहला परमात्मा, फिर उस तो बाद प्रगट होया, की प्रगट होया, कह लगे पुरसा बिरा, पुरसा बिरा इनू अलग अलग करके पढ़ांगे फिर समझ आएगी। पुरुष, पुरुष दे अर्थ ने पुरुष, पुरुष दे अर्थ ने आपां मनुख कह दिंदे, जिहड़ा कोई बंदगी करने वाला होवे उहनू कहिंदे महापुरख, ते परमात्मा महान पुरख है। कह लगे सब तो पहला वह परमात्मा से पुरश बिरा आप प्रगट होया, उस तो बाद अथोन पुरसा दमरा, परमात्मा ने अपने तो बाद फिर माया बनाई, माया के अर्थ ने सारी सृष्टि अकुदरत बना दी। इन होर स्पष्ट करने वास्ते यदा जवाब धन गुरु नानक साहब महाराज जी ने आसा की वार में दिता है, भगत नामदेव साहब दे बाणी दे मन अर्थ करते पे ने, पहला परमात्मा फिर कुदरत बनी। ते धन गुरु नानक साहब महाराज जी पहली पौड़ी आसा की वारद वे कहिंदे ने आपी ने आप साजियो, आपी ने रचियो नाऊ, दुई कुदरत, दूजी फिर परमात्मा ने की बनाया कुदरत, दुई कुदरत साजी है, कर आसन डिठो चाओ, दाता करता आप तू, तुस देवा करे पसाओ, तू जानो ए सब से दे लैसे जिंद कवाओ, कर आसन डिठो चा। परमात्मा ने अपना आप बनाया, उस तो बाद कुदरत बना दिती, फिर ओ सारी कुदरत दे विच आप आन के बैठ गया, सारियां दी संभाल कर सारियां नू वेख रहा, ए जग सच्चे की है कोठड़ी, सच्चे का
ਵਿਚਵਾਸ ਅਸਗਾ ਅਸ ਉਸਗਾ ਇਹਦੇ ਅਰਥ ਕੀਤੇ ਨੇ ਸਾਡੇ ਸਿੱਖ ਵਿਦਵਾਨਾਂ ਨੇ। ਅਸਗਾ ਦੇ ਅਰਥ ਨੇ ਇਸ ਦਾ, ਉਸਗਾ ਦੇ ਅਰਥ ਨੇ ਉਸ ਦਾ। ਹਰ ਕਾ ਬਾਗਰਾ, ਆਹ ਜਿਹੜਾ ਸੰਸਾਰ ਬਣਾਇਆ ਨਾ ਹਰੀ ਨੇ, ਬਾਗਰਾ, ਬਾਗਰਾ ਕਹਿੰਦੇ ਨੇ ਬਾਗ ਨੂੰ। ਕਹਿਣ ਲੱਗੇ ਜਿਵੇਂ ਕਿਤੇ ਇੱਕ ਮਾਲੀ ਨੇ ਬਾਗ ਬਣਾਇਆ ਹੁੰਦਾ ਤੇ ਬਾਗ ਨੂੰ ਵੇਖ ਕੇ ਪ੍ਰਸੰਨ ਹੁੰਦਾ, ਕਈ ਤਰ੍ਹਾਂ ਦੇ ਬੂਟੇ ਫੁੱਲ ਬੂਟੇ ਲਾਏ ਹੁੰਦੇ ਨੇ, ਇਸ ਤਰ੍ਹਾਂ ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਬਣਾਈ। ਇਹ ਮਾਨੋ ਉਹਦਾ ਬਾਗ ਹੈ ਤੇ ਬਾਗ ਵਿੱਚ ਨਾਚੇ ਪਿੰਦੀ ਮੈਂ ਸਾਗਰਾ। ਬਾਗ ਦੇ ਵਿੱਚ ਜਿਵੇਂ ਆਪਾਂ ਵੇਖਦੇ ਪੰਛੀ ਆਉਂਦੇ ਨੇ, ਮਨੁੱਖ ਸੈਰ ਕਰਨ ਵਾਸਤੇ ਆਉਂਦੇ ਨੇ, ਇਸੇ ਤਰ੍ਹਾਂ ਪਰਮਾਤਮਾ ਨੇ ਸੋਹਣੀ ਸ੍ਰਿਸ਼ਟੀ ਬਾਗ ਬਣਾ ਦਿੱਤਾ ਹੈ। 84 ਲੱਖ ਜੂਨਾਂ ਪੈਦਾ ਕਰ ਦਿੱਤੀਆਂ ਹੈ, ਫਿਰ ਉਹ 84 ਲੱਖ ਜੂਨਾਂ ਜਿਹੜੀਆਂ ਨੇ ਉਸ ਸੰਸਾਰ ਵਿੱਚ ਹੱਸਦੀਆਂ ਨੇ, ਖੇਡਦੀਆਂ, ਨਾਚੇ ਪਿੰਦੀ ਮੈਂ ਸਾਗਰਾ। ਪਿੰਦੀ ਦੇ ਅਰਥ ਵਿਦਵਾਨਾਂ ਨੇ ਕੀਤੇ ਨੇ ਜਿਹੜੀਆਂ ਖੂਹਾਂ ਦੇ ਵਿੱਚ ਟਿੰਡਾਂ ਚੱਲਦੀਆਂ ਸੀ ਨਾ, ਨਾਚੇ ਸਾਗਰਾ, ਸਾਗਰਾ ਦੇ ਅਰਥ ਨੇ ਪਾਣੀ, ਨੱਚ ਦੇ ਅਰਥ ਨੇ ਨੱਚਦਾ ਹੈ। ਜਿਵੇਂ ਟਿੰਡਾਂ ਦੇ ਵਿੱਚ ਪਾਣੀ ਨੱਚਦਾ ਹੈ, ਭਾਵ ਕਿਸੇ ਵੱਡੇ ਭਾਂਡੇ ਵਿੱਚ ਤੁਸੀਂ ਪਾਣੀ ਪਾਓ ਨਾ ਤਾਂ ਉਹਨੂੰ ਮਾੜਾ ਜਿਹਾ ਹਿਲਾਓ ਤਾਂ ਬੜਾ ਅੰਦਰੋਂ ਉਛਲਦਾ, ਛਲਕ ਛਲਕਦਾ, ਉਹਨੂੰ ਕਹਿੰਦੇ ਨੇ ਨੱਚਣਾ। ਕਹਿਣ ਲੱਗੇ ਜਿਵੇਂ ਕਿਤੇ ਟਿੰਡਾਂ ਦੇ ਵਿੱਚ ਪਾਣੀ ਨੱਚਦਾ ਹੈ, ਮਾਨੋ ਇਸੇ ਤਰ੍ਹਾਂ ਸੰਸਾਰ ਦੇ ਲੋਕ ਸੰਸਾਰ ਵਿੱਚ ਆਣ ਕੇ ਪਰਮਾਤਮਾ ਦੇ ਬਣਾਏ ਹੋਏ ਬਾਗ ਵਿੱਚ ਨੱਚ ਰਹੇ, ਖੁਸ਼ ਹੋ ਰਹੇ ਨੇ, ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ। ਹਰ ਕਾ ਬਾਗਰਾ ਨਾਚੇ ਪਿੰਦੀ ਮੈਂ ਸਾਗਰਾ। ਅੱਗੇ ਉਹਨੇ ਕਿਹਾ ਨਾਚੰਤੀ ਗੋਪੀ ਜੰਨਾ, ਨਾਚੰਤੀ ਗੋਪੀ ਜੰਨਾ ਦੇ ਅਰਥ ਕੀਤੇ ਨੇ ਇਸਤਰੀਆਂ ਅਤੇ ਮਰਦ। ਕਹਿਣ ਲੱਗੇ ਭਾਵੇਂ ਕੋਈ ਇਸਤਰੀ ਹੈ, ਮੇਲ ਹੈ, ਫੀਮੇਲ ਹੈ, ਸਾਰੇ ਆਪਣੇ ਆਨੰਦ ਦੇ ਨਾਲ ਜ਼ਿੰਦਗੀ ਨੂੰ ਬਤੀਤ ਕਰਦੇ ਪਏ ਨੇ। ਮਾਟੀ ਕੋ ਪੁੱਤਰਾ, ਭਗਤ ਕਬੀਰ ਸਾਹਿਬ ਦੇ, ਕੈਸੇ ਨਚਤ ਹੈ ਦੇਖੇ ਦੇਖੇ ਸੁਣੇ ਬੋਲੇ ਦੋਰਿਓ ਫਰਤ ਹੈ, ਜਬ ਕਿਛ ਪਾਵੇ ਤਬ ਗਰਵ ਕਰਤ ਹੈ, ਮਾਇਆ ਗਈ ਤਬ ਰੋਵਣ ਲੱਗਤ ਹੈ। 4 ਟਕੇ ਆ ਜਾਣ ਤੇ ਬੰਦਾ ਨੱਚਦਾ ਹੈ ਨਾ, ਹੱਸਦਾ, ਖੇਡਦਾ, ਮਾਇਆ ਚਲੀ ਜੇ ਵਿਚਾਰਾ ਚੁੱਪ ਕਰਕੇ ਬਹਿ ਜਾਂਦਾ। ਇਹ ਪਰਮਾਤਮਾ ਦਾ ਬਣਾਇਆ ਹੋਇਆ ਬਾਗ ਹੈ। ਸਾਰੇ ਜਿਹੜੇ ਇਸਤਰੀ ਮਰਦ ਨੇ 84 ਲੱਖ ਜਿਹਨਾਂ ਨੱਚ ਰਹੀਆਂ ਨੇ, ਨਈਆ ਤੇ ਬਹਿਰੇ ਕੰਨਾ, ਨਈਆ ਦੇ ਅਰਥ ਨੇ ਨਾਇਕ, ਸਾਡਾ ਖਸਮ, ਕੌਣ ਹੈ ਨਾਇਕ ਸਾਡਾ, ਪਰਮਾਤਮਾ। ਬੈਰੇ ਦੇ ਅਰਥ ਨੇ ਵੱਖਰਾ, ਕੰਨਾ ਦੇ ਅਰਥ ਨੇ ਕੋਈ ਨਹੀਂ, ਉਸ ਪਰਮਾਤਮਾ ਤੋਂ ਕੋਈ ਵੱਖਰਾ ਨਹੀਂ, ਸਾਰੀ ਉਹਦੀ ਜੋਤ ਨੇ, ਸਾਰੀ ਉਹਦੀ ਅੰਸ਼ ਨੇ। ਤਾਈ ਮਹਾਰਾਜ ਨੇ ਬਚਨ ਕਹੇ ਨਾ, ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦੇ ਚਾਨਣ, ਸਭ ਮੈਂ ਚਾਨਣ ਹੋਏ, ਸਾਰਿਆਂ ਦੇ ਵਿੱਚ ਪਰਮਾਤਮਾ ਆਪ ਬੈਠਾ। ਤਰਕ ਨਾ ਚਾਹ, ਭਗਤ ਨਾਮਦੇਵ ਸਾਹਿਬ ਕਹਿਣ ਲੱਗੇ ਬੰਦਿਆ ਤਰਕ ਨਾ ਕਰਿਆ ਕਰ, ਵੀ ਪਰਮਾਤਮਾ ਵੱਖਰਾ ਹੈ ਤੇ ਮਨੁੱਖ ਵੱਖਰਾ ਹੈ। ਭਰਮੀਆ ਚਾਹ, ਨਾ ਭਰਮ ਵਿੱਚ ਪਏ, ਇਹ ਭਰਮ ਦੂਰ ਕਰ ਦੇ। ਕੇਸਵਾ ਬਚਾਉਣੀ ਅਈਏ ਮਈਏ ਏਕ ਆਨ ਜੀ, ਕੇਸਵਾ ਬਚਾਉਣੀ ਦੇ ਅਰਥ ਨੇ ਕੇਸ਼ਵ ਦੇ ਬਚਨ, ਪਰਮਾਤਮਾ ਦੇ ਬਚਨ। ਅਈਏ ਮਈਏ ਦੇ ਅਰਥ ਕੀਤੇ ਨੇ ਇਸਤਰੀ ਅਤੇ ਮਰਦ, ਜੋ ਵੀ ਸੰਸਾਰ ਵਿੱਚ ਪਰਮਾਤਮਾ ਨੇ ਪੈਦਾ ਕੀਤੇ। ਪਿੰਦੀ ਉਬ ਕਲੇ ਸੰਸਾਰਾ, ਜਿਵੇਂ ਕਿਤੇ ਟਿੰਡਾਂ ਦੇ ਵਿੱਚ ਪਾਣੀ ਨੱਚ ਰਿਹਾ ਹੈ, ਇਸੇ ਤਰ੍ਹਾਂ ਸਾਰਾ ਸੰਸਾਰ ਨੱਚ ਰਿਹਾ, ਡੁਬਕੀਆਂ ਲੈ ਰਿਹਾ ਹੈ। ਕੋਈ ਦੁਖੀ ਹੋ ਕੇ ਜੀਵਨ ਬਤੀਤ ਕਰ ਰਿਹਾ ਹੈ, ਕੋਈ ਖੁਸ਼ੀ ਹੋ ਕੇ ਜੀਵਨ ਬਤੀਤ ਕਰ ਰਿਹਾ, ਭਾਵ ਡੁਬਕੀਆਂ ਲੈ ਰਹੇ ਨੇ ਸਾਰਾ ਸੰਸਾਰ। ਭਰਮ ਭਰਮ ਆਏ ਤੁਮਚੇ ਦੁਬਾਰਾ, ਭਗਤ ਨਾਮਦੇਵ ਸਾਹਿਬ ਕਹਿਣ ਲੱਗੇ ਪਰਮਾਤਮਾ ਜੀ ਮੰਮੀ ਭਟਕ ਭਟਕ ਕੇ ਤੁਹਾਡੇ ਦੁਆਰੇ ਤੇ ਆਏ। ਵੈਸੇ ਉਹ ਤਾਂ ਨਹੀਂ ਭਟਕਣਾ ਦੇ ਵਿੱਚ ਹੈ, ਕਿਉਂਕਿ ਉਹ ਤੇ ਬੰਦਗੀ ਵਿੱਚ ਲਬਰੇਸ ਨੇ, ਉਹਨਾਂ ਦੇ ਰੋਮ ਰੋਮ ਵਿੱਚ ਰਾਮ ਵਸਿਆ, ਪਰਮਾਤਮਾ ਵਸਿਆ, ਭਗਵਾਨ ਬੈਠੇ, ਉਹ ਤਾਂ ਨਹੀਂ ਭਟਕ ਰਹੇ, ਪਰ ਅਸੀਂ ਭਟਕਣਾ ਵਿੱਚ ਪੈ ਰਹੇ ਹਾਂ। ਸਾਡੇ ਮਨ ਵਿੱਚ ਭਰਮ ਪੈਦਾ ਹੋ ਗਿਆ, ਪਤਾ ਨਹੀਂ ਪਰਮਾਤਮਾ ਹੈ ਕਿ ਨਹੀਂ, ਪਤਾ ਨਹੀਂ ਸਾਡੀ ਸੁਣਦਾ ਹੈ ਕਿ ਨਹੀਂ, ਕਿਵੇਂ ਅਸੀਂ ਦੁੱਖਾਂ ਤੋਂ ਬਚਾਂਗੇ, ਕਿਵੇਂ ਅਸੀਂ ਸੁੱਖਾਂ ਨੂੰ ਪ੍ਰਵੇਸ਼ ਕਰਾਂਗੇ, ਇਹ ਬੰਦੇ ਦੇ ਅੰਦਰ ਭਟਕਣਾ। ਕਹਿਣ ਲੱਗੇ ਅਸੀਂ ਵੀ ਭਟਕਦੇ ਭਟਕਦੇ, ਉਹਨਾਂ ਨੇ ਸਾਨੂੰ ਸਮਝਾਉਣ ਵਾਸਤੇ ਬਚਨ ਕਹਿੰਦੇ, ਭਰਮ ਭਰਮ ਆਏ ਤੁਮ ਚੇ ਦੁਆਰਾ। ਕਹਿਣ ਲੱਗੇ ਪਰਮਾਤਮਾ ਜੀ ਹੁਣ ਮੈਂ ਤੇਰੇ ਦੁਆਰ ਤੇ ਚਰਨਾਂ ਤੇ ਢਹਿ ਪਿਆ, ਦਰ ਤੇ ਆਇਆ, ਜੇ ਤੂੰ ਮੈਨੂੰ ਪੁੱਛੇ ਤੂੰ ਕੌਣ ਰੇ ਰੱਬ ਜੀ, ਜੇ ਤੁਸੀਂ ਕਿਤੇ ਮੈਨੂੰ ਪੁੱਛ ਲਓ ਵੀ ਤੂੰ ਕੌਣ ਏ, ਤੇ ਮੈਂ ਅੱਗੋਂ ਕਹਾਂਗਾ ਮੈਂ ਜੀ ਨਾਮਾ, ਤੁਹਾਡੀ ਬੰਦਗੀ ਕਰਨ ਵਾਲਾ, ਸਿਮਰਨ ਕਰਨ ਵਾਲਾ, ਭਗਤ ਨਾਮਦੇਵ ਜੀ। ਤੇ ਜੇ ਤੁਸੀਂ ਪੁੱਛੋਗੇ ਕਿਉਂ ਆਇਆ, ਤੇ ਮੈਂ ਕਹਾਂਗਾ ਹੋ ਜੀ, ਹੇ ਪ੍ਰਭੂ ਜੀ, ਮੈਂ ਇਸ ਕਰਕੇ ਆਇਆ ਅੱਲਾ ਤੇ ਨਿਵਾਰਨਾ,
ਤੁਸੀਂ ਸਾਨੂੰ ਸਾਰੇ ਜੰਜਾਲ ਤੋਂ ਬਚਾਉਣ ਵਾਲੇ, ਸਾਰੇ ਦੁੱਖਾਂ ਤੋਂ ਬਚਾਉਣ ਵਾਲੇ, ਜਮਾਂ ਦੀ ਮਾਰ ਤੋਂ ਬਚਾਉਣ ਵਾਲੇ ਆਇਓ। ਮੈਂ ਭਗਤ ਨਾਮਦੇਵ ਜੀ ਤੇਰੇ ਦਰ ਤੇ ਆਇਆ, ਕਿਰਪਾ ਕਰਕੇ ਮੈਨੂੰ ਜਮਾਂ ਦੀ ਮਾਰ ਤੋਂ, ਮੈਨੂੰ ਸੰਸਾਰ ਦੇ ਜੰਜਾਲਾਂ ਤੋਂ ਬਚਾ ਲਓ। ਹੇ ਪਰਮਾਤਮਾ ਜੀ, ਆਹ ਸਾਡੇ ਤੇ ਬਖਸ਼ਿਸ਼ ਕਰੋ। ਇਹ ਸਾਡੇ ਵਾਸਤੇ ਅਰਦਾਸ ਹੈ ਜੋ ਭਗਤ ਨਾਮਦੇਵ ਸਾਹਿਬ ਨੇ ਕੀਤੀ। ਅਸੀਂ ਵਾਹਿਗੁਰੂ ਦੇ ਚਰਨਾਂ ਚ ਅਰਦਾਸ ਕਰਨੀ, ਪਰਮਾਤਮਾ ਕਹਿ ਕਬੀਰ ਸੁਣੋ ਰੇ ਸੰਤੋ, ਖੇਤੀ ਕਰੋ ਨਭੇਰਾ, ਅਬ ਕੀ ਬਾਰ ਬਖਸ਼ ਬੰਦੇ ਕੋ ਬੋਰਨਾ। ਭਵਜਲ ਫੇਰਾ ਸੰਸਾਰ ਵਿੱਚ ਆਏ, ਪਤਾ ਨੀ ਕਿੰਨੀਆਂ ਊਣ ਤਾਈਆਂ ਸਾਡੇ ਵਿੱਚ, ਪਤਾ ਨੀ ਕਿੰਨੇ ਅਵਗਣਾਂ ਦੇ ਭਰੇ ਪਏ। ਹੇ ਪਰਮਾਤਮਾ, ਅਸੀਂ ਤੇਰੇ ਦਰ ਤੇ ਆਏ ਹਾਂ, ਕਿਰਪਾ ਕਰਕੇ ਸਾਨੂੰ ਬਖਸ਼ ਦੇ। ਤੇ ਜਿਹੜਾ ਉਹਦੇ ਦਰ ਤੇ ਢਹਿ ਪੈਂਦਾ ਨਾ, ਜੇ ਪਾਪੀ ਬੰਦਾ ਵੀ ਆ ਜਾਏ ਤੇ ਪਰਮਾਤਮਾ ਮਿਹਰ ਦੀ ਨਜ਼ਰ ਕਰਦੇ ਨੇ, ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਇਹ ਬਿਰਧ ਸੁਆਮੀ ਸੰਦਾਸ ਪਰਮਾਤਮਾ ਦਾ ਸੁਭਾਅ। ਸਤਿਗੁਰੂ ਕਿਰਪਾ ਕਰਨ, ਐਸੇ ਪਰਮਾਤਮਾ ਦੇ ਚਰਨਾਂ ਵਿੱਚ ਤੁਸੀਂ ਰੋਜ਼ ਜੁੜਦੇ ਹੋ, ਇਸੇ ਤਰ੍ਹਾਂ ਜੁੜੇ ਰਹੀਏ ਤਾਂ ਕਿ ਸਾਡਾ ਵੀ ਸੰਸਾਰ ਵਿੱਚ ਆਉਣਾ ਸਫਲ ਹੋ ਸਕੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜਿਆ। ਵਧਾਈਆ ਰਾਗ ਰਤਨ ਪਰਵਾਰ ਪਰਿਆ, ਸ਼ਬਦ ਗਾਵਣ ਆਈਆਂ ਸਬਦੋ ਤਾਂ ਗਾਵਹੋ ਹਰੀ ਕੀਰਾ। ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰਾ ਸੁਆਮੀ ਸੋਕਾ ਮਨ ਵਸਾਰੇ। ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ। ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੈ ਸਦਾ ਸਭ ਸਲਾਹਾ ਤੇਰੀ। ਨਾਮ ਮਨ ਵਸਾਵੈ ਨਾਮ ਜਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗੁਆਈਆ, ਕਰ ਸ਼ਾਂਤ ਸੁਖ ਮਨਿਆ ਵਸਿਆ, ਜਿਨ ਇੱਛਾ ਸਭ ਪੁਜਾਈਆ। ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦਿਆ ਵਡਿਆਈਆ। ਕਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਕਸ ਭਾਗੈ, ਕਸ ਭਾਗੈ ਸ਼ਬਦ ਵਾਜੇ। ਕਲਾ ਜਿਤ ਕਰ ਧਾਰਿਆ, ਪੰਚ ਦੋ ਤੁਦ ਵਸ ਕੀਤੇ, ਕਾਲ ਕੰਟ ਕਮਾਰਿਆ, ਤੁਰ ਕਰਮ ਪਾਇਆ ਤੁਦ ਜਨ ਕੋ, ਸੇ ਨਾਮ ਹਰ ਕੇ ਲਾਗੇ। ਕਹੇ ਨਾਨਕ ਤਹਿਸ ਕਹੋਆ, ਤਿਤ ਕਰ ਅਨਹਦ ਵਾਜੇ। ਅਨਦ ਸਣ ਹੋ ਵਡ ਭਾਗੀ, ਓ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭੈ ਸਿਰਸੇ ਪੂਰੇ, ਗੁਰ ਤੇ ਜਾਣੀ ਸੁਣ ਤੇ ਬਨੀਤ ਕਹਿ ਤੇ ਪਵਿੱਤ, ਸਤ ਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੀ ਅਨਹ ਤੂਰੇ ਸਲੋ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ, ਦਿਵਸ ਰਾਤ ਦੇ ਦਾਈ ਦਾਇਆ, ਖੇਲਾ ਸਗਲ ਜਗਤ। ਚੰਗਿਆਈਆ ਬੁਰਿਆਈਆ ਬਚੇ ਧਰਮ ਹਦੂਰ, ਕਰਮੇ

कोई न जाने तुमरायंत ऊचे ते ऊचा भगवंत।

ਕੀਤੇ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮਹਿਲੇ ਰਾਜ ਕਰੇਗਾ ਖਾਲਸਾ ਆ ਕੀ ਰਹੇ ਨਾ ਕੋਈ ਪਾਰ ਐਸਾ ਮਿਲੇਗੇ ਬਜੇ ਸ਼ਰਨ ਜੋ ਹੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਦੋ ਤਰੇ ਪਾ ਜੋ ਸ਼ਰਦਾ ਕਰ ਸੇਵ ਦੇ ਗੁਰੂ ਪਾਰ ਉਤਾਰਨ ਹਾ ਖੰਡਾ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਸੰਗ ਜੀ ਮਹਾਰਾਜ ਬਖਸ਼ੀ ਕੀਤੀ ਆ ਸਕਦਾ ਬੜੀ ਸ਼ਰਧਾ ਭਾਵਨਾ ਸਹਿਤ ਬਾਣੀ ਕੀ ਗੁਰ ਚ ਬੈਠ ਕੇ ਪਵਿੱਤਰ ਗੁਰਬਾਣੀ ਆਸਾ ਕੀ ਵਾਅਦਾ ਕੀਰਤਨ ਸਰਵ ਕੀਤੇ ਨੇ, ਪਰੰਤੂ ਅੱਜ ਹੁਕਮਨਾਮੇ ਦੀ ਕਥਾ ਵਿਚਾਰ ਦੋਹਾਂ ਵੀ ਸਰਨ ਕੀਤੀ ਹੈ। ਦਾਸ ਦੀਆਂ ਪਰੀਆਂ ਨੇ, ਪਰੰਤੂ ਮਹਾਰਾਜ ਬਖਸ਼ੇ ਪਵਿੱਤਰ ਹੁਕਮਨਾਮੇ ਸਰਨ ਕੀਤੇ ਹਨ। ਸੋ ਸਤਸੰਗ ਦਾ ਜਸ ਵਾਸਵਾ ਗੁਰੂ ਸਾਹਿਬਾਂ ਨੇ ਆਪ ਸਾ ਗੁਰਮੁਖ ਖਾਤਰ ਬਖਸ਼ਿਸ਼ ਕੀਤਾ ਹੈ। ਪਰ ਸਤਸੰਗ ਜੀ ਆਸੰਗ ਤੁਹਾਨੂੰ ਪਤਾ ਹੈ ਕਿ ਹਰ ਰੋਜ਼ ਲੜੀਵਾਰ ਸਹਿਜ ਪਾਠ ਚੱਲ ਰਹੇ ਨੇ। ਭਾਈ ਸਾਹਿਬ ਠੀਕ 10 ਵਜੇ ਤੱਕ ਆਪ ਲੜੀਵਾਰ ਸਹਿਜ ਪਾਠ ਸਰਵ ਕਰਾਉਣਗੇ। ਸੋ ਸੰਗਤ ਨੂੰ ਬੇਨਤੀ ਹੈ ਕਿ ਬਹੁਤ ਸਾਰੀਆਂ ਸੰਗਤਾਂ ਘਰਾਂ 'ਚ ਬੈਠ ਕੇ ਲੜੀਵਾਰ ਸਹਿਜ ਪਾਠ ਨਾਲ ਕਰ ਰਹੀਆਂ ਨੇ। ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਜ਼ਰੂਰ ਭਾਈ ਰਜਿੰਦਰ ਸਿੰਘ ਹੋਰਾਂ ਨਾਲ ਟੈਲੀਫੋਨ ਕਰਕੇ ਉਹਨਾਂ ਨਾਲ ਸੰਪਰਕ ਕਰੋ, ਤਾਂ ਕਿ ਜੋ ਪ੍ਰੋਗਰਾਮ ਆਉਣ ਵਾਲੇ ਨੇ ਉਹਨਾਂ ਨੂੰ ਹਮੇਸ਼ਾ ਤੁਹਾਨੂੰ ਟੈਲੀਫੋਨ ਕਰਕੇ ਸੂਚਿਤ ਕਰਦੇ ਰਹਿਣਗੇ। ਸੋ ਉਹਨਾਂ ਦਾ ਨੰਬਰ ਹੈ 408-712-4145। ਸੋ ਸਾਰੀ ਸੰਗਤਾਂ ਜ਼ਰੂਰ ਭਾਈ ਸਾਹਿਬ ਨਾਲ, ਰਜਿੰਦਰ ਸਿੰਘ ਹੋਰਾਂ ਨਾਲ ਸੰਪਰਕ ਕਰਕੇ ਆਪਣਾ ਸਾਰਾ ਉਹਨਾਂ ਨਾਲ ਪ੍ਰੋਗਰਾਮ ਜਿਹੜਾ ਸਾਂਝਾ ਕਰ ਲਓ। ਸਤਸੰਗ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਨਾਰਥ ਸਾਲ ਸਾਊਥ ਸਾਲ ਦੀਆਂ ਡਬਲ ਬਿਲਡਿੰਗਾਂ ਬਣ ਰਹੀਆਂ ਨੇ, ਸਾਂਸੀ ਉਹਨਾਂ 'ਤੇ ਬੇਅੰਤ ਖਰਚਾ ਹੋ ਰਿਹਾ, ਆਪ ਸੰਗਤਾਂ ਨੂੰ ਪਤਾ ਹੈ। ਸੋ ਬੇਅੰਤ ਪਰਿਵਾਰਾਂ ਵੱਲੋਂ ਮੁੱਖ ਰੱਖਦੇ ਹਾਂ ਇਹ ਸਾਰੇ ਖਰਚੇ ਨੂੰ। ਬੇਅੰਤ ਸੰਗਤਾਂ ਵੱਲੋਂ ਬੇਅੰਤ ਮਾਇਆ ਆਪਣੇ ਕਮਾਈਆਂ ਸਫਲ ਕਰਦੇ ਹਾਂ। ਗੁਰੂ ਘਰ ਸੰਗਤਾਂ ਨੇ ਸੇਵਾ ਭੇਟਾ ਕੀਤੀ ਹੈ। ਸੋ ਸਾਰੇ ਸੰਗਤਾਂ ਨੂੰ ਮਾਰੇ ਕਿਰਪਾ ਕਰਨ ਵਟਪਾਗੀ ਹਨ। ਜਿਨ੍ਹਾਂ ਅੱਜ ਤੱਕ ਕਮਾਈ ਸਫਲ ਨਹੀਂ ਕੀਤੀ, ਸਾਰਿਆਂ ਨੂੰ ਬੇਨਤੀ ਹੈ ਜ਼ਰੂਰ ਗੁਰੂ ਘਰ ਮਾਇਆ ਦੇ ਕੇ ਆਪਣੀ ਕਮਾਈਆਂ ਸਫਲ ਕਰੋ। ਇਹ ਜੋ ਬਿਲਡਿੰਗਾਂ ਬਣ ਰਹੀਆਂ, ਇਹਨਾਂ ਸਾਰੇ ਮਿਲ ਕੇ ਚੜ੍ਹਦੀ ਕਲਾ ਸਮੂਲ ਕਰਨ ਵਾਸਤੇ ਹਰ ਮੁਮਕਿਨ ਕੋਸ਼ਿਸ਼ ਕਰੀਏ। ਸਤਸੰਗ ਦੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਗੁਰੂ ਨਾਨਕ ਖਾਲਸਾ ਸਕੂਲ ਜੋ ਹੈ ਗੁਰੂ ਘਰ ਦਾ, ਉਹ ਉਸ ਦੀ ਐਡਮਿਸ਼ਨ ਖੁੱਲੀ ਹੈ। ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਤੁਸੀਂ ਜ਼ਰੂਰ ਕਿਰਪਾ ਕਰਕੇ ਸਤਸੰਗਤ ਜੀ ਆਪ ਮੇਹਰ ਕਰਕੇ ਸਤਸੰਗਤ ਜੀ ਆਪਣੇ ਬੱਚਿਆਂ ਨੂੰ ਆਨਲਾਈਨ ਦਾਖਲ ਕਰਵਾਓ ਖਾਲਸਾ ਸਕੂਲ ਵਿੱਚ, ਤਾਂ ਕਿ ਉਹ ਪੰਜਾਬੀ ਸਿੱਖ ਕੇ ਪਵਿੱਤਰ ਗੁਰਬਾਣੀ ਦੇ ਪਾਠ ਵੀ ਕਰ ਸਕਣ, ਅਤੇ ਆਉਣ ਵਾਲੇ ਸਮੇਂ 'ਚ ਗੁਰਸਿੱਖੀ ਦੀਆਂ ਸਾਰੀਆਂ ਜੋ ਸਿਧਾਂਤ ਨੇ ਉਹਨਾਂ 'ਤੇ ਚੱਲ ਕੇ ਗੁਰਸਿੱਖੀ ਨੂੰ ਕਾਇਮ ਰੱਖ ਸਕਣ। ਸੋ ਸਤਸੰਗ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਸਾਪ ਸੰਗਤਾਂ ਜ਼ਰੂਰ ਕਿਰਪਾ ਕਰੋ। ਸਤਸੰਗਤ ਜੀ 17 ਅਗਸਤ ਨੂੰ ਭਾਵ ਸੋਮਵਾਰ, 17 ਤਰੀਕ ਸੋਮਵਾਰ ਨੂੰ ਸੰਗਰਾਂਦ ਹੈ ਭਾਦੋਂ ਦੇ ਮਹੀਨੇ ਦੀ। ਸਤਸੰਗਤ ਜੀ ਆਪ ਖਿਆਲ ਰੱਖਣਾ, 17 ਤਰੀਕ ਨੂੰ ਹੈ ਸੋਮਵਾਰ, ਭਾਦੋਂ ਦੇ ਮਹੀਨੇ ਸੰਗਰਾਂਦ ਹੈ। ਸੋ ਆਪ ਸੰਗਤਾਂ ਨੇ ਜ਼ਰੂਰ ਹਾਜ਼ਰੀਆਂ ਭਰਨੀਆਂ ਅਤੇ ਨਵੇਂ ਮਹੀਨੇ ਜੀਆਂ ਕਹਿਣਾ, ਮਹੀਨੇ ਸੁਖ ਸ਼ਾਂਤੀ ਸਾਹਿਬ ਸਾਰੇ ਮਿਲ ਕੇ ਅਰਦਾਸ ਵੀ ਕਰਨੀ ਹੈ। ਸੋ ਆਪ ਸਤਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਹੁਣ ਭਾਈ ਸਾਹਿਬ ਤਿਆਰ ਨੇ, ਉਹ ਆਪ ਲੜੀ ਵਾਸਤੇ ਆਪਣਾ ਸਰਵਣ ਕਰਾਉਣਗੇ, ਅਚਾਰ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਅੱਜ ਦੇ ਸ੍ਰੀ ਸਹਿਜ ਪਾਠ ਪਾਵਨ ਅੰਗ 923 ਤੋਂ ਪ੍ਰਾਰੰਭ ਹੋ ਰਹੇ ਹਨ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ ਜੀ। 923 ਅੰਗ ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ।

ਹਰ ਕਿਰਪਾ ਸਤਿਗੁਰ ਮਿਲਾਇਆ, ਧਨ ਧਨ ਕਹਿ ਸਾਬਾਸ ਜੀਉ। ਮੇਰੇ ਸਿੱਖ ਸੁਣੋ ਪੁੱਤ ਭਾਈ ਹੋ, ਮੇਰੇ ਹਰ ਭਾਣਾ ਆਉ ਮੈਂ ਪਾਸ ਜੀਉ। ਹਰ ਭਾਣਾ ਗੁਰ ਭਾਇਆ, ਮੇਰਾ ਹਰ ਪ੍ਰਭ ਕਰੇ ਸਾਬਾਸ ਜੀਉ। ਭਗਤ ਸਤਿਗੁਰ ਪੁਰਖ ਸੋਈ, ਜਿਸ ਹਰ ਪ੍ਰਭ ਭਾਣਾ ਭਾਵੇ, ਆਨੰਦ ਅਨਹਦ ਵਜਹਿ ਵਾਜੇ, ਹਰ ਆਪ ਗਲ ਮਿਲਾਵੇ। ਤੁਸੀਂ ਪੁੱਤ ਭਾਈ ਪਰਿਵਾਰ ਮੇਰਾ, ਮਨ ਵੇਖੋ ਕਰ ਨਿਰਜਾਸ ਜੀਉ। ਤੁਰ ਲਿਖਿਆ ਪਰਵਾਣਾ ਫਿਰੈ ਨਾਹੀ, ਗੁਰਜਾ

ਪਾਇਆ ਮਿਤ ਪੈਜ ਹੈ ਮਿਤ ਬਿਗਸੈ ਜਿਸ ਮਿਤ ਕੀ ਪੈਜ ਭਾਵੇ ਤੁਸੀਂ ਵਿਚਾਰ ਦੇਖੋ ਪੁੱਤ ਭਾਈ ਹਰ ਸਤਿਗੁਰ

ਤੈ ਇੱਕ ਭਾਈ ਅੰਤਰ ਸ਼ਬਦ ਸਾਚ ਲਿਵ ਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਹਿਬ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਕਿਰਪਾ ਗੁਰੂ ਬਖਸ਼ਿਸ਼ ਦਾ ਸਦਕਾ ਹਰ ਰੋਜ਼ ਪਿਆਰ ਸਾਹਿਬ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਸਮੂਹ ਸੰਗਤ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰ ਲੈਣ, ਪੜ੍ਹੀ ਸੁਣੀ ਬਾਣੀ ਦਾ ਭਾਵ ਗੁਰਦੇਵ ਜੀ ਹਿਰਦਿਆਂ ਵਿੱਚ ਵਸਾਉਣ। ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ, ਆਪ ਸੰਗਤ ਕਿਰਪਾਲੂ ਸਤਿਗੁਰ ਜੀ ਬਖਸ਼ਣ ਯੋਗ ਨੇ ਜੀ, ਭੁੱਲਾਂ ਨਾ ਚਿਤਾਰਨੀਆਂ। ਪਿਆਰ ਸਤਿਪਤੀ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

విశ్వాస సేవకులు. కోయి భీ దుఃఖ పొందా నహీ జిస్ సేవక దే సిర తే సతగురు దా హాథ హుందా హై. సతగురు జీ బాణీ చ ఫరమాన్ కర్దే నే, సబ్ సే ఉపర్ నజర్ ప్రభ తేరీ, కిసే థోరీ కిసే హై కనీరీ. ਨਿਗਾਹ ਸਤਿਗੁਰ ਦੀ ਸਭ ਦੇ ਉੱਪਰ ਹੈ, ਕਿਰਪਾ ਵਰਸ ਰਹੀ ਹੈ, ਪਰ ਕਿਸੇ ਤੇ ਥੋੜੀ ਹੈ, ਪਰ ਕਿਸੇ ਤੇ ਬਹੁਤ ਹੈ. ਜਿਹਦੇ ਤੇ ਬਹੁਤ ਹੈ, ਜਿਹਦੇ ਤੇ ਸਤਿਗੁਰ ਦੀ ਪ੍ਰਸੰਨਤਾ ਹੈ, ਸਤਿਗੁਰ ਜੀ ਟੁੱਟ ਕੇ ਉਸ ਨੂੰ ਸਤਸੰਗਤ ਦੀ ਦਾਤ ਦਿੰਦੇ ਨੇ, ਨਾਮ ਦੀ ਦਾਤ ਦਿੰਦੇ ਨੇ, ਆਪਣਾ ਬਣਾ ਲੈਂਦੇ ਨੇ. ਉਸ ਸੇਵਕ ਦੇ ਸਤਿਗੁਰ ਜੀ ਸਾਰੇ ਕਾਰਜ ਰਾਸ ਕਰਦੇ ਨੇ. ਇਹੀ ਨਹੀਂ, ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ. ਉਸ ਆਪਣੇ ਸੇਵਕ ਦੇ ਇਹ ਲੋਕ ਤੇ ਪਰਲੋਕ ਦੋਨੋਂ ਹੀ ਸੁਹੇਲੇ ਕਰ ਦਿੰਦੇ ਨੇ. ਕਿਹਦੇ? ਜਿਹਦੇ ਤੇ ਸਤਿਗੁਰ ਦੀ ਨਜ਼ਰ ਕਨੇਰੀ ਹੈ. ਜੋ ਸੇਵਕ ਸਤਿਗੁਰ ਨੂੰ ਸਮਰਪਿਤ ਹੋ ਜਾਂਦਾ ਹੈ, ਜੋ ਸਤਿਗੁਰੂ ਦੇ ਵਚਨਾਂ ਤੇ ਸੇਵਕ ਚੱਲਦਾ ਹੈ, ਗੁਰੂ ਉਸ ਦੇ ਉੱਪਰ ਕਿਰਪਾ ਕਰਦਾ ਹੈ. ਗੁਰੂ ਪਿਆਰਿਓ, ਮੈਂ ਇੱਕ ਗੱਲ ਜ਼ਰੂਰ ਕਹਿ ਰਿਹਾ, ਹਰ ਇੱਕ ਇਨਸਾਨ ਦੀ ਕੋਈ ਨਾ ਕੋਈ ਭਟਕਣਾ ਹੈ. ਕੋਈ ਕਿਤੇ ਭਟਕ ਰਿਹਾ ਹੈ, ਕੋਈ ਕਿਤੇ ਭਟਕ ਰਿਹਾ ਹੈ. ਕੋਈ ਕਿਸੇ ਨੂੰ ਰੱਬ ਮੰਨੀ ਬੈਠਾ ਹੈ, ਕੋਈ ਕਿਸੇ ਨੂੰ ਰੱਬ ਮੰਨੀ ਬੈਠਾ ਹੈ. ਜਿੰਨਾ ਚਿਰ ਇਨਸਾਨ ਇਹ ਓਟ ਆਸਰੇ ਬਾਹਰਲੇ ਤੱਕਦਾ ਹੈ, ਉਨਾ ਚਿਰ ਇਹ ਇਨਸਾਨ ਇਹ ਜੀਵ ਧੱਕੇ ਖਾਂਦਾ ਹੈ. ਕਿੱਦਾਂ ਧੱਕੇ ਖਾਂਦਾ ਹੈ? ਫਿਰ ਇੱਕ ਜੋਨ ਵਿੱਚ ਨਹੀਂ ਜਾਂਦਾ, ਅਨੰਤ ਜੋਨਾਂ ਭੋਗਦਾ ਹੈ. ਪਾਤਸ਼ਾਹ ਜੀ ਬਾਣੀ ਵਿੱਚ ਸਾਨੂੰ ਫਰਮਾਨ ਕਰਦੇ ਨੇ ਕਿ ਦੇਖੋ, ਇਮਾਨ ਸੁਜਨਮ ਦੁਲੰਬ ਹੈ, ਹੋਏ ਨਾ ਬਾਰੇ ਬਾਰ. ਇਮਾਨ ਸੁਜਨਮ ਦਿੱਤਾ ਹੈ, ਸਮਝ ਦਿੱਤੀ ਹੈ, ਗਿਆਨ ਇੰਦਰੀਆਂ ਦਿੱਤੀਆਂ ਨੇ, ਨੇਤਰ ਦਿੱਤੇ ਨੇ, ਕੰਨ ਦਿੱਤੇ ਨੇ. ਪਰ ਗੁਰੂ ਕਹਿ ਰਹੇ ਹੋ, ਮੈਂ ਆਪ ਜੀ ਨੂੰ ਇੱਕ ਗੱਲ ਹੋਰ ਵੀ ਨਾਲ ਦੱਸ ਦਿਆਂ. ਤੁਸੀਂ ਕਦੀ ਵਿਚਾਰ ਕਰਨਾ, ਇਕੱਲੇ ਬੈਠ ਕੇ, ਦੇਵਤੇ ਨੇ ਹਾਲੇ ਮੁਕਤ ਨਹੀਂ ਹੋਏ. ਉਹਨਾਂ ਦੇ ਕੋਲ ਇੱਕ ਵਿਕਸਿਤ ਮਨ ਹੈ, ਬਹੁਤ ਵਿਕਸਿਤ ਮਨ ਹੈ, ਸਭ ਤੋਂ ਵੀ ਕਿਤੇ ਜ਼ਿਆਦਾ ਦੀਵਾ ਬਲਿਆ ਹੋਇਆ. ਪਰ ਲੇਕਿਨ ਮੁਕਤ ਹੋਣ ਵਾਸਤੇ ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇ. ਉਹ ਦੇਵਤੇ ਵੀ ਇਸ ਦੇਹੀ ਨੂੰ ਸਿਮਰਦੇ ਨੇ, ਉਸ ਨੂੰ ਕਹਿੰਦੇ ਨੇ, ਹੇ ਅਕਾਲ ਪੁਰਖ, ਸਾਡੇ ਤੇ ਕਿਰਪਾ ਕਰ, ਸਾਨੂੰ ਵੀ ਮਾਨਸ ਜਨਮ ਬਖਸ਼, ਤਾਂ ਕਿ ਅਸੀਂ ਰਹਿੰਦਾ ਪੈਂਡਾ ਜਿਹੜਾ ਹੈ ਉਹ ਭਗਤੀ ਕਰਕੇ ਤੇਰੇ ਅਸੀਂ ਤੈਅ ਕਰ ਸਕੀਏ, ਤੇਰੇ ਵਿੱਚ ਲੀਨ ਹੋ ਸਕੀਏ. ਹੁਣ ਦੇਵਤਿਆਂ ਕੋਲ ਵਿਕਸਿਤ ਮਨ ਹੈ, ਪਰ ਮੁਕਤ ਹੋਣ ਵਾਸਤੇ ਤਨ ਨਹੀਂ ਹੈ. ਉਹਨਾਂ ਨੂੰ ਵੀ ਇੱਕ ਵਾਰ ਫਿਰ ਮਾਤਾ ਦੇ ਗਰਭ ਤੋਂ ਜਨਮ ਲੈਣਾ ਪੈਂਦਾ ਹੈ. ਇੱਕ ਪਸ਼ੂ ਹੈ, ਉਸ ਪਸ਼ੂ ਦੇ ਕੋਲ ਵਿਕਸਿਤ ਤਨ ਹੈ, ਬੜਾ ਵਿਸ਼ਾਲ ਤਨ ਹੈ ਹਾਥੀ ਦੇ ਕੋਲ, ਬੜਾ ਤਾਕਤਵਰ ਸਰੀਰ ਹੈ ਸ਼ੇਰ ਦੇ ਕੋਲ, ਪਰ ਵਿਕਸਿਤ ਮਨ ਨਹੀਂ ਹੈ ਉਸਦੇ ਕੋਲ. ਇਹ ਮਨ ਤਨ ਸਤਿਗੁਰੂ ਜੀ ਨੇ ਇੱਕ ਸਿਰਫ ਇਨਸਾਨ ਨੂੰ ਬਖਸ਼ਿਆ ਹੈ. ਜਿੱਥੇ ਇਸ ਨੂੰ ਮਨ ਦੀ ਦਾਤ ਦਿੱਤੀ ਹੈ, ਤਨ ਦੀ ਦਾਤ ਦਿੱਤੀ ਹੈ, ਇੱਥੇ ਇਸ ਨੂੰ ਸਾਰੀ ਸਮਝ ਵੀ ਦਿੱਤੀ ਹੈ. ਤਾਂ ਹੀ ਸਤਿਗੁਰੂ ਜੀ ਕਹਿੰਦੇ ਨੇ ਕਿ ਇਹ ਜੀਵ ਨਹੀਂ ਤਾਂ ਤੂੰ ਇਸ ਪੌੜੀ ਤੇ ਜੋ ਨਰ ਛੁਟਕੇ ਸੇ ਆਈ ਜਾਏ ਦੁੱਖ ਪਾਏਗਾ. ਜਦੋਂ ਇਹ ਪੌੜੀ ਤੇਰੇ ਹੱਥੋਂ ਛੁੱਟ ਗਈ ਨਾ, ਤੇ ਫਿਰ ਤੇਰਾ ਆਉਣ ਜਾਣ ਦਾ ਗੇਟ ਬਣ ਜਾਵੇਗਾ, ਫਿਰ ਕੀ ਹੋਵੇਗਾ? ਕੇਤੇ ਰੁੱਖ ਵਿਰਖ ਹਮ ਜੀਨੇ, ਕੇਤੇ ਪਸ਼ੂ ਉਪਾਏ, ਕੇਤੇ ਨਾਗ ਗੁੱਲੀ ਮਹਿ ਆਏ, ਕੇਤੇ ਪੰਖ ਉਡਾਏ. ਕਈ ਜੋਨਾਂ ਤੂੰ ਦਰਖਤਾਂ ਦੀਆਂ, ਜਾਨਵਰਾਂ ਦੀਆਂ, ਉੱਡਣ ਵਾਲੇ ਪੰਛੀਆਂ ਦੀਆਂ, ਪਸ਼ੂਆਂ ਦੀਆਂ, ਸੱਪਾਂ ਦੀਆਂ ਭੋਗ ਕੇ ਆਇਆ ਹੈ. ਕਈ ਜੂਨਾਂ ਤੂੰ ਪੱਥਰਾਂ ਦੀਆਂ ਵੀ ਭੋਗ ਕੇ ਆਇਆ ਹੈ. ਕੇਤੇ ਰੁੱਖ ਬਿਰਖ ਹਮ ਚੀਨੇ, ਕੇਤੇ ਪਸ਼ੂ ਉਪਾਏ, ਕੇਤੇ ਨਾਗ ਕੁੱਲੀ ਮਹਿ ਆਏ, ਕੇਤੇ ਪੰਖ ਉਡਾਏ. ਇਸ ਕਰਕੇ ਇੰਨੀਆਂ ਜੋਨਾਂ ਭੋਗਣ ਤੋਂ ਬਾਅਦ ਵੀ, 84 ਲੱਖ ਜੋਨਾਂ ਭੋਗਣ ਤੋਂ ਬਾਅਦ ਤੈਨੂੰ ਇਹ ਭਈ ਪ੍ਰਾਪਤ ਮਾਨੁਖ ਦਿਹੋਰੀਆ ਗੋਬਿੰਦ ਮਿਲਣ ਕੀ, ਇਹੋ ਤੇਰੀ ਪਰਿਆ. ਜਿਹੜੀ ਤੂੰ ਆਵਾਗਾਉਣ ਦੀ ਭਟਕਣਾ ਸਰੀਰ ਵਿੱਚ ਰਹਿ ਕੇ ਕਰ ਰਿਹਾ ਨੇ, ਕਦੀ ਕਿਸੇ ਦੇ ਦਰ ਤੇ, ਕਦੀ ਕਿਸੇ ਦੇ ਦਰ ਤੇ, ਤੂੰ ਉਸ ਪਰਮੇਸ਼ਰ ਦਾ ਹੋ ਜਾ. ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ. ਜਦੋਂ ਤੂੰ ਪਰਮੇਸ਼ਰ ਦਾ ਬਣ ਜਾਏਗਾ,
ਸਾਰਾ ਸੰਸਾਰ ਤੇਰਾ ਬਣ ਜਾਵੇਗਾ। ਗੁਰੂ ਪਿਆਰੀ ਸਾਧ ਸੰਗਤ, ਸਤਿਗੁਰੂ ਕਿਰਪਾ ਕਰਨ, ਸਾਨੂੰ ਨਾਮ ਦੀ ਦਾਤ ਦੇਣ, ਸਾਨੂੰ ਆਪਣੇ ਨਾਮ ਦੇ ਨਾਲ ਨਿਵਾਜਣ। ਕਿਰਪਾ ਕਰਨ ਇਸ ਜਨਮ ਤੋਂ ਬਾਅਦ ਵਿੱਚ ਫਿਰ ਕੋਈ ਆਉਣ ਜਾਣ ਦਾ ਗੇੜ ਨਾ ਬਣੇ, ਫਿਰ 84 ਲੱਖ ਜੋਨਾਂ ਨਾ ਭੋਗਣੀਆਂ ਪੈਣ। ਗੁਰੂ ਪਿਆਰੀ ਸਾਧ ਸੰਗਤ, ਇਹੀ ਅਰਦਾਸ ਗੁਰੂ ਦੇ ਚਰਨਾਂ ਵਿੱਚ ਕਰੀਏ। ਸਤਿਗੁਰੂ ਦੇ ਚਰਨਾਂ 'ਚ ਬੇਨਤੀ ਕਰਕੇ, ਹੇ ਪਰਮੇਸ਼ਰ, ਅਬ ਕੀ ਵਾਰ ਬਖਸ਼ ਬੰਦੇ ਕੋ, ਬਹੁਰ ਨਾ ਪਾਵਜਲ ਫੇਰਾ। ਸੋ ਇਤਨੀ ਸੇਵਾ ਪ੍ਰਵਾਨ ਕਰਨੀ, ਕੀਰਤਨ ਕਰਦਿਆਂ ਤੋਂ, ਵਿਚਾਰ ਕਰਦਿਆਂ ਤੋਂ ਕਈ ਪ੍ਰਕਾਰ ਦੀਆਂ ਗਲਤੀਆਂ, ਤਰੁੱਟੀਆਂ, ਭੁੱਲਾਂ ਹੋ ਜਾਂਦੀਆਂ ਨੇ। ਸੋ ਆਪਣੇ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ ਸਤਿਸੰਗ ਤੇ ਬਖਸ਼ਣ ਯੋਗ ਹੈ, ਸਤਿਗੁਰੂ ਪਾਤਸ਼ਾਹ ਬਖਸ਼ਣ ਯੋਗ ਨੇ। ਸੋ ਆਓ ਹੁਣ ਸਾਡੇ ਪੰਥ ਦੇ ਮਹਾਨ ਕਥਾਵਾਚਕ ਸਤਿਕਾਰਯੋਗ ਭਾਈ ਸਾਹਿਬ ਭਾਈ ਕਥਾ ਨਾਲ ਨਿਹਾਲ ਕਰਨਗੇ। ਭਾਈ ਸਾਹਿਬ ਜੀ ਹੁਣ ਕੋਲ ਕਥਾ ਸਰਵਣ ਕਰੀਏ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ।

ਆਓ ਗੁਰੂ ਪਿਆਰੇ ਸਤਿਸੰਗ ਜੀ, ਅੱਜ ਦੇ ਪਾਵਨ ਪਵਿੱਤਰ ਦਿਹਾੜਾ ਹੋਲਾ ਮਹਿਲਾ ਅਤੇ ਵੈਸਾਖੀ ਦਾ ਪੁਰਬ, ਇਹ ਦੀਵਾਨ ਇਹਨਾਂ ਖੁਸ਼ੀਆਂ ਦੇ ਵਿੱਚ ਸਜੇ ਹਨ। ਸੰਗਤਾਂ ਬੜੀ ਦੂਰੋਂ ਦੂਰੋਂ ਚੱਲ ਕੇ ਗੁਰੂ ਦਰਬਾਰ ਦੇ ਵਿੱਚ ਪਹੁੰਚ ਰਹੀਆਂ ਹਨ। ਪਹਿਲਾ ਸ਼ਬਦ ਆਪ ਜੀ ਨੇ ਸਰਵਣ ਕੀਤਾ, ਆਓ ਜੀ ਤੂੰ ਆਓ ਹਮਾਰੇ ਹਰ ਜਸ ਸਰਵਣ ਸੁਣਾਉਣਾ, ਤੁਦ ਆਵਤ ਮੇਰਾ ਮਨ ਤਨ ਹਰਿਆ ਹਰ ਜਸ ਤੁਮ ਸੰਗਾਉਣਾ। ਫੇਰ ਗੁਰਪੂਰਾ ਨਮਸਕਾਰੀ ਪ੍ਰਭ ਸਭੇ ਕਾਜ ਸਵਾ, ਐਸੀ ਭਾਵਨਾ ਐਸੀ ਸ਼ਰਧਾ ਲੈ ਕੇ ਪਹੁੰਚ ਰਹੀਆਂ ਹਨ। ਸੰਗਤਾ ਸਤਿਗੁਰ ਆਇਓ ਸਰਣ ਤੁਹਾਰੀ, ਮਿਲੈ ਸੋਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਕਰ ਲੈ ਜਾਏ। ਸਾਡਾ ਆਉਣ ਦਾ ਸਮਾਂ ਸਫਲ ਹੋ ਜਾਏ ਜੇ ਸਤਿਗੁਰਾਂ ਦੇ ਚਰਨਾਂ ਨਾਲ ਜੁੜ ਕੇ ਇਹ ਸ਼ਰਧਾ ਦੀ ਭਾਵਨਾ ਦੇ ਨਾਲ ਕਿ ਮਾਲਕਾ ਤੇਰੀ ਸਰਨ ਦੇ ਵਿੱਚ ਆਏ ਹਾਂ, ਕਿਰਪਾ ਕਰੀ ਮਿਹਰ ਭਰਿਆ ਹੱਥ ਰੱਖੀ, ਆਉਣ ਵਾਲੇ ਸਮੇਂ ਦੇ ਵਿੱਚ ਸੰਗਤਾਂ ਦੇ ਸਾਰੇ ਕਾਰਜ ਆਪ ਜੀ ਨੇ ਸਵਾਰਨੇ ਹਨ। ਸੋ ਆਓ ਗੁਰਪੂਰਾ ਨਮਸਕਾਰੀ ਪ੍ਰਭ ਸਭੇ ਕਾਜ ਸਵਾਰੀ।

ਨਮਸਕਾਰ ਜੀ ਸਤਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਸਤਿਕਾਰ ਜੋ ਗਿਆਨੀ ਹਰਭਜਨ ਸਿੰਘ ਜੀ ਲਹਿਰੀ ਤੇ ਉਹਨਾਂ ਦਾ ਕੀਰਤਨ ਜਥਾ ਜਿਨ੍ਹਾਂ ਨੇ ਆਪ ਜੀ ਨੂੰ ਰਾਹੀ ਬਣ ਦੇ ਰਾਗਾਂ ਅਨੁਸਾਰ ਰਸਪ ਨੇ ਕੀਤੇ ਸਰ ਨੂੰ ਪਾਏ ਨੇ ਉਹਨਾਂ ਦਾ ਹਾਰਦਿਕ ਹਾਰਦਿਕ ਧੰਨਵਾਦ। ਹੁਣ ਅਸੀਂ ਤਕਰੀਬਨ 10 ਮਿੰਟ ਲੇਟ ਹੈ ਅਤੇ ਕਿਵਾਂ ਚਾਹੁੰਦੇ ਹਾਂ ਅਤੇ ਵਿੱਚ ਮੇਰੇ ਪਾਸ ਦੋ ਬੁਲਾਰੇ ਨੇ, ਉਸ ਤੋਂ ਬਾਅਦ ਭਾਈ ਸਾਹਿਬ ਓਮਕਾਰ ਸਿੰਘ ਜੀ ਉਹਨੇ ਵਾਲੇ ਕੀਰਤਨ ਰਾਗ ਦਰਬਾਰ ਦਾ

ਅਸੀਸ ਬਖਸ਼ਿਸ਼ ਕਰੋ।

ఉపవాస సేవకులు. కోయి బి దుఃఖ్ పొందా నహీ, ਜਿਸ ਸੇਵਕ ਦੇ ਸਿਰ ਤੇ ਸਤਿਗੁਰੂ ਦਾ ਹੱਥ ਹੁੰਦਾ ਹੈ। ਸਤਿਗੁਰੂ ਜੀ ਬਾਣੀ ਚ ਫਰਮਾਨ ਕਰਦੇ ਨੇ, ਸਭ ਸਹਿ ਉਪਰ ਨਜ਼ਰ ਪ੍ਰਭ ਤੇਰੀ, ਕਿਸੇ ਥੋਰੀ ਕਿਸੇ ਹੈ ਕਨੇਰੀ। ਨਿਗਾਹ ਸਤਿਗੁਰ ਦੀ ਸਭ ਦੇ ਉੱਪਰ ਹੈ, ਕਿਰਪਾ ਵਰਸ ਰਹੀ ਹੈ, ਪਰ ਕਿਸੇ ਤੇ ਥੋੜੀ ਹੈ, ਪਰ ਕਿਸੇ ਤੇ ਬਹੁਤ ਹੈ। ਜਿਹਦੇ ਤੇ ਬਹੁਤ ਹੈ, ਜਿਹਦੇ ਤੇ ਸਤਿਗੁਰ ਦੀ ਪ੍ਰਸੰਨਤਾ ਹੈ, ਸਤਿਗੁਰ ਜੀ ਤੁਟ ਕੇ ਉਸ ਨੂੰ ਸਤਸੰਗਤ ਦੀ ਦਾਤ ਦਿੰਦੇ ਨੇ, ਨਾਮ ਦੀ ਦਾਤ ਦਿੰਦੇ ਨੇ, ਆਪਣਾ ਬਣਾ ਲੈਂਦੇ ਨੇ। ਉਸ ਸੇਵਕ ਦੇ ਸਤਿਗੁਰ ਜੀ ਸਾਰੇ ਕਾਰਜ ਰਾਸ ਕਰਦੇ ਨੇ। ਇਹੀ ਨਹੀਂ ਕਿ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਉਸ ਆਪਣੇ ਸੇਵਕ ਦੇ ਇਹ ਲੋਕ ਤੇ ਪਰਲੋਕ ਦੋਨੋਂ ਹੀ ਸਹੇਲੇ ਕਰ ਦਿੰਦੇ ਨੇ। ਕਿਹਦੇ? ਜਿਹਦੇ ਤੇ ਸਤਿਗੁਰ ਦੀ ਨਜ਼ਰ ਕਨੇਰੀ ਹੈ। ਜੋ ਸੇਵਕ ਸਤਿਗੁਰ ਨੂੰ ਸਮਰਪਿਤ ਹੋ ਜਾਂਦਾ ਹੈ, ਜੋ ਸਤਿਗੁਰੂ ਦੇ ਵਚਨਾਂ ਤੇ ਸੇਵਕ ਚੱਲਦਾ ਹੈ, ਗੁਰੂ ਉਸ ਦੇ ਉੱਪਰ ਕਿਰਪਾ ਕਰਦਾ ਹੈ। ਗੁਰੂ ਪਿਆਰਿਓ, ਮੈਂ ਇੱਕ ਗੱਲ ਜ਼ਰੂਰ ਕਹਿ ਰਿਹਾ, ਹਰ ਇੱਕ ਇਨਸਾਨ ਦੀ ਕੋਈ ਨਾ ਕੋਈ ਭਟਕਣਾ ਹੈ। ਕੋਈ ਕਿਤੇ ਭਟਕ ਰਿਹਾ ਹੈ, ਕੋਈ ਕਿਤੇ ਭਟਕ ਰਿਹਾ ਹੈ, ਕੋਈ ਕਿਸੇ ਨੂੰ ਰੱਬ ਮੰਨੀ ਬੈਠਾ ਹੈ, ਕੋਈ ਕਿਸੇ ਨੂੰ ਰੱਬ ਮੰਨੀ ਬੈਠਾ ਹੈ। ਜਿੰਨਾ ਚਿਰ ਇਨਸਾਨ ਇਹ ਓਟ ਆਸਰੇ ਬਾਹਰਲੇ ਤੱਕਦਾ ਹੈ, ਉਹਨਾਂ ਚਿਰ ਇਹ ਇਨਸਾਨ ਇਹ ਜੀਵ ਧੱਕੇ ਖਾਂਦਾ ਹੈ। ਕਿੱਦਾਂ ਧੱਕੇ ਖਾਂਦਾ ਹੈ? ਫਿਰ ਇੱਕ ਜੋਨ ਵਿੱਚ ਨਹੀਂ ਜਾਂਦਾ, ਅਨੰਤ ਜੋਨਾਂ ਭੋਗਦਾ ਹੈ। ਪਾਤਸ਼ਾਹ ਜੀ ਬਾਣੀ ਵਿੱਚ ਸਾਨੂੰ ਫਰਮਾਨ ਕਰਦੇ ਨੇ ਕਿ ਦੇਖੋ, ਇਹ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੇ ਬਾਰ। ਇਹ ਮਾਨਸ ਜਨਮ ਦਿੱਤਾ ਹੈ, ਸਮਝ ਦਿੱਤੀ ਹੈ, ਗਿਆਨ ਇੰਦਰੀਆਂ ਦਿੱਤੀਆਂ ਨੇ, ਨੇਤਰ ਦਿੱਤੇ ਨੇ, ਕੰਨ ਦਿੱਤੇ ਨੇ। ਪਰ ਗੁਰੂ ਪਿਆਰਿਓ, ਮੈਂ ਆਪ ਜੀ ਨੂੰ ਇੱਕ ਗੱਲ ਹੋਰ ਵੀ ਨਾਲ ਦੱਸ ਦਿਆਂ। ਤੁਸੀਂ ਕਦੀ ਵਿਚਾਰ ਕਰਨਾ, ਇਕੱਲੇ ਬੈਠ ਕੇ, ਦੇਵਤੇ ਨੇ ਹਾਲੇ ਮੁਕਤ ਨਹੀਂ ਹੋਏ। ਉਹਨਾਂ ਦੇ ਕੋਲ ਇੱਕ ਵਿਕਸਿਤ ਮਨ ਹੈ, ਬਹੁਤ ਵਿਕਸਿਤ ਮਨ ਹੈ, ਸਭ ਤੋਂ ਵੀ ਕਿਤੇ ਜ਼ਿਆਦਾ ਦੀਵਾ ਬਲਿਆ ਹੋਇਆ। ਪਰ ਲੇਕਿਨ ਮੁਕਤ ਹੋਣ ਵਾਸਤੇ ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਉਹ ਦੇਵਤੇ ਵੀ ਇਸ ਦੇਹੀ ਨੂੰ ਸਿਮਰਦੇ ਨੇ, ਉਸ ਨੂੰ ਕਹਿੰਦੇ ਨੇ, ਹੇ ਅਕਾਲ ਪੁਰਖ, ਸਾਡੇ ਤੇ ਕਿਰਪਾ ਕਰ, ਸਾਨੂੰ ਵੀ ਮਾਨਸ ਜਨਮ ਬਖਸ਼, ਤਾਂ ਕਿ ਅਸੀਂ ਰਹਿੰਦਾ ਪੈਂਡਾ ਜਿਹੜਾ ਹੈ ਉਹ ਭਗਤੀ ਕਰਕੇ ਤੇਰੀ ਅਸੀਂ ਤੈਅ ਕਰ ਸਕੀਏ, ਤੇਰੇ ਵਿੱਚ ਲੀਨ ਹੋ ਸਕੀਏ। ਹੁਣ ਦੇਵਤਿਆਂ ਕੋਲ ਵਿਕਸਿਤ ਮਨ ਹੈ, ਪਰ ਮੁਕਤ ਹੋਣ ਵਾਸਤੇ ਤਨ ਨਹੀਂ ਹੈ। ਉਹਨਾਂ ਨੂੰ ਵੀ ਇੱਕ ਵਾਰ ਫਿਰ ਮਾਤਾ ਦੇ ਗਰਭ ਤੋਂ ਜਨਮ ਲੈਣਾ ਪੈਂਦਾ ਹੈ। ਇੱਕ ਪਸ਼ੂ ਹੈ, ਉਸ ਪਸ਼ੂ ਦੇ ਕੋਲ ਵਿਕਸਿਤ ਤਨ ਹੈ, ਬੜਾ ਵਿਸ਼ਾਲ ਤਨ ਹੈ ਹਾਥੀ ਦੇ ਕੋਲ, ਬੜਾ ਤਾਕਤਵਰ ਸਰੀਰ ਹੈ ਸ਼ੇਰ ਦੇ ਕੋਲ, ਪਰ ਵਿਕਸਿਤ ਮਨ ਨਹੀਂ ਹੈ ਉਸਦੇ ਕੋਲ। ਇਹ ਮਨ ਤਨ ਸਤਿਗੁਰੂ ਜੀ ਨੇ ਇੱਕ ਸਿਰਫ ਇਨਸਾਨ ਨੂੰ ਬਖਸ਼ਿਆ ਹੈ। ਜਿੱਥੇ ਇਸ ਨੂੰ ਮਨ ਦੀ ਦਾਤ ਦਿੱਤੀ ਹੈ, ਤਨ ਦੀ ਦਾਤ ਦਿੱਤੀ ਹੈ, ਇੱਥੇ ਇਸ ਨੂੰ ਸਾਰੀ ਸਮਝ ਵੀ ਦਿੱਤੀ ਹੈ। ਤਾਂ ਹੀ ਸਤਿਗੁਰੂ ਜੀ ਕਹਿੰਦੇ ਨੇ ਕਿ ਇਹ ਜੀਵ ਨਹੀਂ ਤਾਂ ਤੂੰ ਇਸ ਪੌੜੀ ਤੇ ਜੋ ਨਰ ਛੁੱਟ ਗਏ ਸੇ ਆਏ ਜਾਏ ਦੁੱਖ ਪਾਏਗਾ। ਜਦੋਂ ਇਹ ਪੌੜੀ ਤੇਰੇ ਹੱਥੋਂ ਛੁੱਟ ਗਈ ਨਾ, ਤੇ ਫਿਰ ਤੇਰਾ ਆਉਣ ਜਾਣ ਦਾ ਗੇਟ ਬਣ ਜਾਵੇਗਾ, ਫਿਰ ਕੀ ਹੋਵੇਗਾ? ਕੇਤੇ ਰੁੱਖ ਵਿਰਖ ਹਮ ਚੀਨੇ, ਕੇਤੇ ਪਸ਼ੂ ਉਪਾਏ, ਕੇਤੇ ਨਾਗ ਕੁਲੀ ਮਹਿ ਆਏ, ਕੇਤੇ ਪੰਖ ਉਡਾਏ। ਕਈ ਜੂਨਾਂ ਤੂੰ ਦਰਖਤਾਂ ਦੀਆਂ, ਜਾਨਵਰਾਂ ਦੀਆਂ, ਉੱਡਣ ਵਾਲੇ ਪੰਛੀਆਂ ਦੀਆਂ, ਪਸ਼ੂਆਂ ਦੀਆਂ, ਸੱਪਾਂ ਦੀਆਂ ਭੋਗ ਕੇ ਆਇਆ ਹੈ। ਕਈ ਜੂਨਾਂ ਤੂੰ ਪੱਥਰਾਂ ਦੀਆਂ ਵੀ ਭੋਗ ਕੇ ਆਇਆ ਹੈ। ਕੇਤੇ ਰੁੱਖ ਵਿਰਖ ਹਮ ਚੀਨੇ, ਕੇਤੇ ਪਸ਼ੂ ਉਪਾਏ, ਕੇਤੇ ਨਾਗ ਕੁਲੀ ਮਹਿ ਆਏ, ਕੇਤੇ ਪੰਖ ਉਡਾਏ। ਇਸ ਕਰਕੇ ਇੰਨੀਆਂ ਜੋਨਾਂ ਭੋਗਣ ਤੋਂ ਬਾਅਦ ਵੀ, 84 ਲੱਖ ਜੋਨਾਂ ਭੋਗਣ ਤੋਂ ਬਾਅਦ ਤੈਨੂੰ ਇਹ ਭਈ ਪ੍ਰਾਪਤ, ਮਾਨੁਖ ਦਿਹੋਰੀਆ ਗੋਬਿੰਦ ਮਿਲਣ ਕੀ, ਇਹੋ ਤੇਰੇ ਭਰੀਆ। ਜਿਹੜੀ ਤੂੰ ਆਵਾਗਾਉਣ ਦੀ ਭਟਕਣ ਹੈ ਸਰੀਰ ਵਿੱਚ ਰਹਿ ਕੇ ਕਰ ਰਿਹਾ ਨੇ, ਕਦੇ ਕਿਸੇ ਦੇ ਦਰ ਤੇ, ਕਦੇ ਕਿਸੇ ਦੇ ਦਰ ਤੇ, ਤੂੰ ਉਸ ਪਰਮੇਸ਼ਰ ਦਾ ਹੋ ਜਾ। ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਜਦੋਂ ਤੂੰ ਪਰਮੇਸ਼ਰ ਦਾ ਬਣ ਜਾਏਗਾ,
ਸਾਰਾ ਸੰਸਾਰ ਤੇਰਾ ਬਣ ਜਾਵੇਗਾ। ਗੁਰੂ ਪਿਆਰੀ ਸਾਧ ਸੰਗਤ, ਸਤਿਗੁਰੂ ਕਿਰਪਾ ਕਰਨ, ਸਾਨੂੰ ਨਾਮ ਦੀ ਦਾਤ ਦੇਣ, ਸਾਨੂੰ ਆਪਣੇ ਨਾਮ ਦੇ ਨਾਲ ਨਿਵਾਜਣ। ਕਿਰਪਾ ਕਰਨ ਇਸ ਜਨਮ ਤੋਂ ਬਾਅਦ ਵਿੱਚ ਫਿਰ ਕੋਈ ਆਉਣ ਜਾਣ ਦਾ ਗੇੜ ਨਾ ਬਣੇ, ਫਿਰ 84 ਲੱਖ ਜੋਨਾਂ ਨਾ ਭੋਗਣੀਆਂ ਪੈਣ। ਗੁਰੂ ਪਿਆਰੀ ਸਾਧ ਸੰਗਤ, ਇਹੀ ਅਰਦਾਸ ਗੁਰੂ ਦੇ ਚਰਨਾਂ ਵਿੱਚ ਕਰੀਏ। ਸਤਿਗੁਰੂ ਦੇ ਚਰਨਾਂ 'ਚ ਬੇਨਤੀ ਕਰਕੇ, ਹੇ ਪਰਮੇਸ਼ਰ, ਅਬ ਕੀ ਵਾਰ ਬਖਸ਼ ਬੰਦੇ ਕੋ ਬਹੁਰ ਨਾ ਪਵਜਲ ਫੇਰਾ। ਸੋ ਇਤਨੀ ਸੇਵਾ ਪ੍ਰਵਾਨ ਕਰਨੀ, ਕੀਰਤਨ ਕਰਦਿਆਂ ਤੋਂ, ਵਿਚਾਰ ਕਰਦਿਆਂ ਤੋਂ ਕਈ ਪ੍ਰਕਾਰ ਦੀਆਂ ਗਲਤੀਆਂ, ਤਰੁੱਟੀਆਂ, ਭੁੱਲਾਂ ਹੋ ਜਾਂਦੀਆਂ ਨੇ। ਸੋ ਆਪਣੇ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ ਸਤਸੰਗ ਤੋਂ ਬਖਸ਼ਣਯੋਗ ਹੈ, ਸਤਿਗੁਰੂ ਪਾਤਸ਼ਾਹ ਬਖਸ਼ਣਯੋਗ ਨੇ। ਸੋ ਆਓ ਹੁਣ ਸਾਡੇ ਪੰਥ ਦੇ ਮਹਾਨ ਕਥਾਵਾਚਕ ਸਤਿਕਾਰਯੋਗ ਭਾਈ ਸਾਹਿਬ ਭਾਈ ਕਥਾ ਨਾਲ ਨਿਹਾਲ ਕਰਨਗੇ। ਭਾਈ ਸਾਹਿਬ ਜੀ ਹੁਣ ਕੋਲੋਂ ਕਥਾ ਸਰਵਨ ਕਰੀਏ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ।

0: Sí, ya, por eso.
1: ਜਗਦੀਸ਼ ਨੂੰ ਨਹੀਂ ਪਤਾ ਟੋਟਲ ਇਨਫੋਰਮੇਸ਼ਨ ਉਹਦੇ ਕੋਲ ਪਹੁੰਚ ਗਈ ਉਹਨਾਂ ਦੇ ਬਿਨਾਂ ਨਹੀਂ ਹੁੰਦਾ ਠੀਕ ਹੈ ਸਾਈਡ ਤੇ ਮੈਂ

ਦੇਖ ਲਓ ਤੁਸੀਂ ਸਮਾਨ ਹੁਣ ਪ੍ਰਿੰਕਾ ਜੀ ਦੋ ਮਿੰਟ ਸੈੱਟ ਕਰ ਲਓ ਰੱਖ ਲਓ ਫਿਰ ਯਾਦ ਨਹੀਂ ਰਹਿਣਾ ਚੌਦਾਂ ਚੰਬਾ ਨਹੀਂ

करने वाला हो गया अपना।

0: ਮੈਂ ਦੇਖਿਆ ਤਾਰਾਂ ਲੱਗੀਆਂ ਸੀ, ਕੁਛ ਨੀ ਛੇੜਿਆ, ਕੁਛ ਨੀ ਛੇੜਿਆ, ਕੁਛ ਨੀ ਛੇੜਿਆ।
1: ਬੁਲਾਓ
0: ਛੇੜਨਾ ਹੁਣ ਲੱਗਣ ਲੱਗਣ ਲੱਗਣ ਕੁਛ ਨੀ ਛੇੜਨਾ।

0: Bumpus on the floor in the best.
1: Hello.
2: Can I? Yeah, what's up?

0: ਵਾਹਿਗੁਰੂ ਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਰੂਪ ਸਾਧ ਸੰਗਤ ਜੀਓ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਅੱਜ ਅਸੀਂ ਗੁਰੂ ਮਹਾਰਾਜ ਦੀ ਸ਼ਰਨ ਵਿੱਚ ਇੱਕ ਖਾਸ ਮੌਕੇ ਤੇ ਗੁਰੂ ਅਤੇ ਸੰਗਤ ਦੀ ਅਸੀਸ ਲੈਣ ਲਈ ਇਕੱਠੇ ਹੋਏ ਹਾਂ। ਬੱਚੇ ਗੁਰਅੰਸ਼ ਸੇਵਕ ਅਤੇ ਸਿੱਧਕ ਦੀ ਦਸਤਾਰਬੰਦੀ ਦਾ ਮੌਕਾ ਹੈ। ਬੱਚਿਆਂ ਅਤੇ ਉਹਨਾਂ ਦੇ ਪਰਿਵਾਰਾਂ ਨੇ ਲਈ ਬੜਾ ਹੀ ਮਹੱਤਵਪੂਰਨ ਦਿਨ ਹੈ। ਦੀਜ ਯੰਗ ਸਿੱਖਸ ਆਰ ਗੁੱਡ ਫਰੈਂਡਸ ਵਿਦ ਕਾਮਨ ਇੰਟਰਸਟ ਦੇ ਆਰ ਆਲ ਡੈਡੀਕੇਟਡ ਸਟੂਡੈਂਟਸ ਆਫ ਗੁਰਮਤ ਸੰਗੀਤ ਕੀਰਤਨ। ਆਪ ਸਾਰਿਆਂ ਨੂੰ ਜੀ ਆਇਆਂ ਨੂੰ ਪਰਿਵਾਰਾਂ ਨੇ ਆਪ ਜੀ ਦੀ ਖੁਸ਼ੀ ਲੈਣ ਲਈ ਇੱਕ ਗੁਰਮਤ ਸਮਾਗਮ ਉਡੀਕਿਆ ਹੈ। ਸੋ ਆਓ ਹੁਣ ਸਿੱਧਾ ਅਸੀਂ ਪ੍ਰੋਗਰਾਮ ਸ਼ੁਰੂ ਕਰੀਏ ਸਮੇਂ ਤੋਂ ਧਿਆਨ 'ਚ ਰੱਖਦੇ ਹੋਏ। ਸੋ ਸਭ ਨਾਲ ਪਹਿਲੇ ਬੱਚਾ ਹਰਜਸ ਸਿੰਘ ਜੋ ਕਿ ਸਿੱਧਕ ਦਾ ਕਜ਼ਨ ਹੈ, ਉਹਨਾਂ ਨੇ ਇੱਕ ਸ਼ਬਦ ਦੀ ਹਾਜ਼ਰੀ ਭਰਨੀ ਹੈ। ਜੋੜੀ ਤੇ ਸਿੱਧਕ ਸਿੰਘ ਸਾਥ ਦੇ ਰਹੇ ਹਨ। ਸੋ ਬੇਨਤੀ ਕਰਾਂਗਾ ਬੱਚਿਆਂ ਨੂੰ ਕਿ ਸ਼ੁਰੂ ਕਰਨ। ਆਪ ਜੀ ਦਾ ਸਮਾਂ 6 ਮਿੰਟ ਹੈ। ਸੋ ਸ਼ੁਰੂ ਕਰੋ ਜੀ। ਫਤਿਹ ਬੁਲਾਓ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਬੱਚਾ ਹਰਜਸ ਹੁਣ ਅਗਲੇ ਸ਼ਬਦ ਦੀ ਹਾਜ਼ਰੀ ਹਰਨੂਰ ਸਿੰਘ ਸਿਰਕ ਦੇ ਵੱਡੇ ਬ੍ਰਦਰ ਕਰਨਗੇ ਪਹਿਲੇ ਆਪਣੇ ਸ਼ਬਦ ਬਾਰੇ ਥੋੜ੍ਹੀ ਜਾਣਕਾਰੀ ਦੇਣਗੇ ਫਿਰ ਸ਼ਬਦ ਗਾਇਨ ਕਰਨਗੇ ਆਓ ਜੀ ਸ਼ਬਦ ਸਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ
0: ਵਾਹਿਗੁਰੂ ਜੀ ਕੀ ਫਤਿਹ Today I'm going to be playing Shabad Sarani Ayo Nath Nidan Singh and Rag Ke Dada. The Shabad highlights that the ultimate goal of life isn't something material, but more so is the gift of Naam. And I hope that this pivotal day for both Siddhak, Sevak and Gurunch allows them to continue that journey for Naam.

ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਅਨੂਰ ਸਿੰਘ ਜੀ। ਸਤ ਸੰਗਤ, ਜਿਸ ਤਰ੍ਹਾਂ ਤੁਸੀਂ ਦੱਸ ਸਕਦੇ ਹੋ ਕਿ ਬੱਚਿਆਂ ਦੀ ਗੁਰਮੁਖ ਸੰਗੀਤ 'ਚ ਸਾਰਿਆਂ ਦੀ ਬੜੀ ਰੁਚੀ ਹੈ। ਜਿਸ ਰਾਗ ਦੇ ਵਿੱਚ ਸ਼ਬਦ ਅੰਕਿਤ ਹੋਵੇ, ਕੋਸ਼ਿਸ਼ ਹੁੰਦੀ ਹੈ ਉਹੀ ਉਹ ਉਸੇ ਰਾਗ 'ਚ ਪੜ੍ਹਨ, ਉਸ ਤਰ੍ਹਾਂ ਹੀ ਸਿੱਖਦੇ ਹਨ। ਸੋ ਅਗਲੇ ਬੱਚਿਆਂ ਜਿਨ੍ਹਾਂ ਨੇ ਹੁਣ ਕੀਰਤਨ ਕਰਨਾ ਹੈ, ਬੱਚੀ ਨਿਮਾਨੀ ਕੌਰ ਜੋ ਗੁਰੂ ਅੰਸ਼ ਦੀ ਛੋਟੀ ਭੈਣ ਹੈ, ਅਤੇ ਜੀਵਨਾ ਕੌਰ ਜੋ ਸੇਵਕ ਦੀ ਛੋਟੀ ਭੈਣ ਹੈ, ਅਤੇ ਨਾਲ ਸੰਗਤ ਕਰ ਰਹੇ ਹਨ ਗੁਰੂ ਅੰਸ਼ ਸਿੰਘ। ਇਹਨਾਂ ਨੇ ਜੋ ਸ਼ਬਦ ਗਾਇਨ ਕਰਨਾ ਹੈ, ਪ੍ਰਭ ਜੀ ਤੂੰ ਮੇਰੋ ਪ੍ਰਾਨ ਅਧਾਰੋ। ਨਮਸਕਾਰ ਡੰਡੋਤ ਵੰਦਨਾ ਅਨੇਕ ਵਾਰ ਜਾਉ ਬਾਰੇ।

0: ਸੰਗਤ ਦੇ ਸਾਹਮਣੇ ਦੇਖਿਆ ਹੈ ਕਿ ਛੋਟੇ ਛੋਟੇ ਬੱਚਿਆਂ ਨੂੰ ਬੜੀ ਰੁਚੀ ਰਾਗ ਵਿੱਚ ਗੁਰਮਤਿ ਸੰਗੀਤ ਕੀਰਤਨ 'ਚ ਲੱਗੀ ਹੋਈ ਹੈ। ਮਾਂ ਪਿਓ ਵਧਾਈ ਦੇ ਪਾਤਰ ਹਨ, ਬੱਚੇ ਵਧਾਈ ਦੇ ਪਾਤਰ ਹਨ। ਸੋ ਬਹੁਤ ਬਹੁਤ ਧੰਨਵਾਦ ਬੱਚਿਆਂ ਦਾ। ਹੁਣ ਮੈਂ ਬੇਨਤੀ ਕਰਾਂਗਾ ਬੀਬੀ ਨਤਾਸ਼ਾ ਕੌਰ, ਭਾਈ ਭਜਨੀਤ ਸਿੰਘ ਜੀ ਅਤੇ ਉਹਨਾਂ ਦੇ ਬੱਚੇ ਅਜੀਤ ਸਿੰਘ, ਵਿਵੇਕ ਸਿੰਘ, ਕਿਰਪਾ ਕੌਰ ਜੋ ਐਲਏ ਤੋਂ ਸਾਡੇ ਕੋਲ ਪਹੁੰਚੇ ਹਨ, ਅਤੇ ਸੇਵਕ ਦੇ ਮਾਮਾ ਜੀ, ਮਾਮੂ ਜੀ, ਉਹਨਾਂ ਨੇ ਇੱਕ ਸ਼ਬਦ ਦੀ ਹਾਜ਼ਰੀ ਨਾਲ ਸਾਂਝ ਪਾਣੀ ਹੈ। ਇਹ ਪਰਿਵਾਰ ਸਾਰਾ ਸਾਧ ਸੰਗਤ ਬਹੁਤ ਹੀ ਬੱਚਿਆਂ ਦੀ ਗੁਰਮਤਿ ਸੇਵਾ ਵਿੱਚ ਲੱਗਾ ਹੋਇਆ ਹੈ। ਤੁਸੀਂ ਖਾਲਸਾ ਕੇਅਰ ਫਾਊਂਡੇਸ਼ਨ ਐਲਏ ਦਾ ਨਾਮ ਸੁਣਿਆ ਹੋਣਾ, ਉਹਦੇ ਅਧੀਨ ਇਹ ਬੜੇ ਹੀ ਬੱਚਿਆਂ ਦੇ ਓਰੀਐਂਟੇਡ ਪ੍ਰੋਗਰਾਮਸ, ਗੁਰਮਤ ਪ੍ਰੋਗਰਾਮਸ ਕਰਦੇ ਹਨ, ਗੁਰਮਤ ਕੈਂਪ ਅਤੇ ਹੋਰ ਵੀ ਇਹਨਾਂ ਨੇ ਨਿਤਨੇਮ ਦੀ ਬਾਣੀਆਂ ਦੀ ਰਿਕਾਰਡਿੰਗਸ ਕੀਤੀ ਹੈ ਜੋ ਬੱਚੇ ਬੜੇ ਹੀ ਰੁਚੀ ਦੇ ਨਾਲ ਸੁਣਦੇ ਹਨ। ਮਾਂ ਪਿਓ ਉਹਨਾਂ ਨੂੰ ਸੁਣਾਉਂਦੇ ਹਨ, ਇਸ ਤਰ੍ਹਾਂ ਗੁਰਬਾਣੀ ਨਾਲ ਜੁੜ ਰਹੇ ਹਨ। ਸੋ ਬਹੁਤ ਬਹੁਤ ਧੰਨਵਾਦ, ਦੂਰੋਂ ਪਹੁੰਚੇ ਹਨ ਸਾਡੇ ਕੋਲ। ਸੋ ਬੇਨਤੀ ਕਰਾਂਗਾ ਕਿ ਸ਼ੁਰੂ ਕਰਨਗੇ ਉਹਨਾਂ ਦਾ ਸਮਾਂ ਹੈ 6 ਮਿੰਟ ਦਾ। ਸੋ ਇੱਕ ਹਾਜ਼ਰੀ, ਇੱਕ ਸਭਾ ਦੀ ਹਾਜ਼ਰੀ ਭਰਨ ਦਾ ਸਮਾਂ ਹੈ। ਬਹੁਤ ਬਹੁਤ ਧੰਨਵਾਦ, ਥੈਂਕ ਯੂ ਜੀ। ਸ਼ੁਰੂ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਾਧ ਸੰਗਤ। ਹੁਣੇ ਹੀ ਪਹਿਲੇ ਤੋਂ ਬਾਈ ਰੋਡ ਪਹੁੰਚੇ ਹਨ ਤੇ ਜਿਸ ਤਰ੍ਹਾਂ ਅੰਦਰ ਆਏ, ਦਿਨਾਂ ਦਾ ਟਾਈਮ ਉੱਪਰ ਹੋ ਗਿਆ। ਮੈਂ ਕਿਹਾ ਵੀ ਥੋੜ੍ਹਾ ਆਰਾਮ ਕਰ ਲਓ, ਕੋਈ ਚਾਹ ਪਾਣੀ ਛੱਕ ਲਓ, ਪਰ ਨੋ ਦੇ ਆਲਰੇਡੀ। ਸੋ ਬਹੁਤ ਬਹੁਤ ਉਹਨਾਂ ਦਾ ਧੰਨਵਾਦ। ਹੁਣ ਅਗਲਾ ਸ਼ਬਦ ਕਰਤਾਰ ਸਿੰਘ ਸੇਵਕ ਤੇ ਮਾਮਾ ਜੀ ਨੇ ਸ਼ਬਦ ਦੀ ਹਾਜ਼ਰੀ ਪੜ੍ਹਨੀ ਹੈ। ਸਾਧ ਸੰਗਤ, ਮੈਂ ਆਪ ਜੀ ਨੂੰ ਇੱਕ ਗੁਰਮੁਖ ਪਿਆਰੇ ਜਿਹੜੇ ਕਿ ਜਿਨ੍ਹਾਂ ਦਾ ਇਸ ਕਮਿਊਨਿਟੀ ਦੇ ਉੱਤੇ ਬੜਾ ਹੀ ਗਿਫਟ ਹੈ, ਇਹਨਾਂ ਨੇ ਦਿੱਤਾ ਹੋਇਆ ਕੀਰਤਨ ਰਾਹੀਂ, ਭਾਈ ਸਾਹਿਬ ਭਾਈ ਮਨਮੋਹਨ ਸਿੰਘ ਸਾਡੇ ਬੜੇ ਸਤਿਕਾਰਯੋਗ ਜੋ ਕਿ ਇੱਥੇ ਤਾਬਿਆ ਸੇਵਾ 'ਚ ਬੈਠੇ ਹਨ, ਉਹਨਾਂ ਪਾਸੋਂ ਹੀ ਸੇਵਕ ਨੇ ਬੰਦਨਾ ਮਨਜੀਤ ਨੇ ਤੇ ਰੂਪ ਨੇ ਕੀਰਤਨ ਸਿੱਖਿਆ। ਸੋ ਅਸੀਂ ਬੜੇ ਧੰਨਵਾਦੀ ਹਾਂ ਇਹਨਾਂ ਦੇ ਕਿ ਅੱਜ ਹਾਜ਼ਰੀ ਪੜ੍ਹ ਰਹੇ ਹਨ। ਸੋ ਮੈਂ ਬੇਨਤੀ ਕਰਾਂਗਾ ਕਿ ਸ਼ੁਰੂ ਕਰਨਗੇ ਇਹਨਾਂ ਦੇ ਨਾਲ ਰੂਪ ਸੇਵਕ ਦੀ ਮਾਸੀ ਜੀ ਬੈਠੇ ਹਨ। ਸੋ ਆਓ ਸ਼ਬਦ ਸਰਵਣ ਕਰੀਏ ਸ਼ਬਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਕਰਤਾਰ ਸਿੰਘ ਅਤੇ ਉਹਨਾਂ ਦੇ ਸਾਥੀਆਂ ਦਾ। ਸਤ ਸੰਗਤ, ਹੁਣ ਅਗਲੇ ਕੁਝ ਸਮੇਂ ਲਈ ਸਾਡੇ ਕੋਲ ਬੀਬੀ ਜਸਬੀਰ ਕੌਰ ਜੀ, ਜੋ ਕਿ ਗੁਰੂ ਅੰਸ਼ ਦੇ ਨਾਨੀ ਜੀ ਹਨ, ਉਹਨਾਂ ਨੇ ਗੁਰਮਤ ਵਿਚਾਰਾਂ ਨਾਲ ਆਪ ਜੀ ਨਾਲ ਸਾਂਝ ਪਾਣੀ ਹੈ। ਉਹਨਾਂ ਨੇ ਜੋ ਸ਼ਬਦ ਚੁਣਿਆ ਹੈ, ਪੂਤਾ ਮਾਤਾ ਕੀ ਅਸੀਸ, ਉਹਨੂੰ ਆਧਾਰ ਬਣਾ ਕੇ ਜੋ ਆਪਣੇ ਵਿਚਾਰ ਆਪ ਸਾਹਮਣੇ ਰੱਖਣਗੇ। ਇੱਕ ਦੋ ਮਿੰਟਾਂ ਦੇ ਵਿੱਚ, ਲੈਸ ਦੈਨ ਐਕਚੁਅਲੀ ਮਿੰਟ ਦੇ ਵਿੱਚ, ਭੈਣ ਜੀ ਬਾਰੇ ਥੋੜ੍ਹਾ ਜਿਹਾ ਦੱਸਦੇ ਹਾਂ ਕਿ ਸਮਾਂ ਨਹੀਂ ਅਲਾਓ ਕਰਦਾ ਕਿ ਜ਼ਿਆਦਾ ਵਿਸਤਾਰ 'ਚ ਜਾਵਾਂ, ਪਰ ਇਹਨਾਂ ਦੀ ਕਾਫੀ ਯੋਗਦਾਨ ਹੈਗਾ ਸਿੱਖ ਪੰਥ ਦੇ ਉੱਤੇ। ਇਹ ਬੜੇ ਲੰਬੇ ਸਮੇਂ ਤੋਂ ਸ਼ਬਦ ਦੀ ਖੋਜ ਵਿੱਚ ਲੱਗੇ ਹੋਏ ਹਨ। ਆਪਣੇ ਯੂਟਿਊਬ ਚੈਨਲ ਰਾਹੀਂ ਵੱਡੀ ਸੰਗਤ ਦੇ ਨਾਲ ਜੁੜੇ ਹੋਏ ਹਨ। ਕਈ ਗੁਰਮਤ ਸਿਧਾਂਤਾਂ ਉੱਤੇ ਇਹਨਾਂ ਨੇ ਵਿਚਾਰ, ਉੱਥੇ ਰਿਕਾਰਡਿੰਗਸ ਇਹਨਾਂ ਦੀਆਂ ਹੈਗੀਆਂ, ਔਰ ਜੋ ਗੁਰਮਤ ਸ਼੍ਰੀ ਦਰਬਾਰ ਸਾਹਿਬ ਤੋਂ ਜੋ ਰੋਜ਼ਾਨਾ ਹੁਕਮਨਾਮਾ ਉੱਥੋਂ ਆਉਂਦਾ ਹੈ, ਉਹਦੀ ਵਿਚਾਰ ਵੀ ਕਰਦੇ ਹਨ। ਸੋ ਬੜੇ ਵੱਡੇ ਭਾਗ ਹਨ ਸਾਡੇ ਕਿ ਸਾਡੇ 'ਚ ਸ਼ਾਮਿਲ ਹਨ, ਅਤੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੇ ਵਿਚਾਰ, ਗੁਰਮਤ ਵਿਚਾਰ ਸੰਗਤ ਨਾਲ ਸਾਂਝੇ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਉਹ ਅਸੀਸ ਜੋ ਸਾਨੂੰ ਗੁਰੂ ਪਾਤਸ਼ਾਹ ਦੇ ਰਹੇ ਨੇ, ਉਹ ਅਸੀਸ ਆਪਣੇ ਬੱਚਿਆਂ ਨਾਲ ਸਾਂਝ ਕਰੀਏ। ਇਹ ਸ਼ਬਦ ਸਾਰੇ ਮਾਤਾ ਪਿਤਾ ਮਿਲ ਕੇ ਸਿੱਧਕ ਸੇਵਕ ਗੁਰਅੰਸ਼ ਦੇ ਇਹ ਹੁਣੇ ਗਾਇਨ ਕਰਨਗੇ। ਉਸ ਸ਼ਬਦ ਵਿੱਚ ਗੁਰੂ ਅਰਜਨ ਪਾਤਸ਼ਾਹ ਰਾਗ ਗੁਜਰੀ ਮਹਿਲਾ ਪੰਜਵਾਂ ਗੁਰੂ ਗ੍ਰੰਥ ਸਾਹਿਬ ਵਿੱਚ 496 ਤੇ ਅਸੀਂ ਦੀਦਾਰ ਕਰਦੇ ਹਾਂ। ਤੇ ਮੇਰੀ ਬੇਨਤੀ ਹੈ, ਭਾਵੇਂ ਕਿੰਨੀ ਵਾਰੀ ਪੜਿਆ ਜੀ, ਹੁਣੇ ਜਦੋਂ ਬੱਚੇ ਪੜਨਗੇ ਗਾਇਨ ਕਰਨਗੇ, ਰੱਤਾ ਕੁ ਧਿਆਨ ਨਾਲ ਸੁਣਨਾ। ਹਰ ਪੰਕਤੀ ਵਿੱਚ ਅਸੀਸ ਹੈ, ਆਸ਼ੀਰਵਾਦ ਹੈ। ਆਸ਼ੀਰਵਾਦ ਅਸੀਂ ਦੇਖਦੇ ਹਾਂ, ਅਸੀਂ ਦਿੰਦੇ ਵੀ ਹਾਂ, ਘਰ ਦੇ ਬਜ਼ੁਰਗ ਆਪਣੇ ਬੱਚਿਆਂ ਨੂੰ ਕੀ ਅਸੀਸਾਂ ਦਿੰਦੇ ਹਾਂ, ਜਿਉਂਦਾ ਰਹਿ ਪੁੱਤਰਾ, ਖੁਸ਼ੀਆਂ ਮਾਣ, ਕਾਮਯਾਬੀਆਂ ਹੋਣ, ਗੁਰੂ ਤੇਰੀ ਰੱਖਿਆ ਕਰੇ। ਇਹ ਸਾਰੀਆਂ ਗੱਲਾਂ ਇਸ ਸ਼ਬਦ ਦੇ ਅੰਦਰ ਇੱਕ ਉਸ ਰੂਪ ਵਿੱਚ ਸਾਨੂੰ ਗੁਰੂ ਅਰਜਨ ਪਾਤਸ਼ਾਹ ਦੇ ਰਹੇ ਨੇ ਵੀ ਉਹ ਅਸੀਸਾਂ ਜੋ ਬਜ਼ੁਰਗ ਦਿੰਦੇ ਨੇ, ਜਿਉਂਦਾ ਰਹਿ, ਉਹ ਸਦ ਜੀਵਨ ਨਹੀਂ ਹੋ ਸਕਦਾ। ਖੁਸ਼ੀਆਂ ਮਾਣ, ਉਹ ਸਦਾ ਵਾਲੀਆਂ ਖੁਸ਼ੀਆਂ ਨਹੀਂ ਹੁੰਦੀਆਂ। ਕਾਮਯਾਬੀਆਂ, ਪਰ ਕਿਹੜੀਆਂ? ਉਹ ਸਾਨੂੰ ਇਤਨੇ ਅਮੁੱਲਕ ਢੰਗ ਨਾਲ ਨਿਰਾਲੀ ਅਸੀਸ, ਨਿਰਾਲੀ ਮਾਂ ਤੇ ਨਿਰਾਲਾ ਪੁੱਤ, ਉਹ ਸਾਨੂੰ ਗੁਰੂ ਅਰਜਨ ਪਾਤਸ਼ਾਹ ਜੀ ਨੇ ਇਸ ਸ਼ਬਦ ਵਿੱਚ ਇੰਨੇ ਸੋਹਣੇ ਰੂਪ ਵਿੱਚ ਸੰਜੋ ਕੇ ਦਿੱਤੀ ਹੈ। ਆਓ ਅਸੀਂ ਇੱਕ ਨਵੀਂ ਅੱਖ ਨਾਲ ਸ਼ਬਦ ਪੜ੍ਹੀਏ। ਕਿਹੜੀਆਂ ਅਸੀਸਾਂ ਦਿੱਤੀਆਂ ਨੇ? ਸ਼ਬਦ ਦੀ ਆਖਰੀ ਪੰਕਤੀ ਹੈ, ਇਹ ਅਸੀਸ ਤਾਂ ਲੱਗੇਗੀ, ਇਹ ਅਸੀਸ ਤਾਂ ਫੁਲਫਿਲ ਹੋਏਗੀ ਤੁਹਾਡੀ, ਭਵਰ ਤੁਮਾਰਾ ਇਹ ਮਨ ਹੋਵੋ ਹਰ ਚਰਨਾ ਹੋ ਕੌਲਾ। ਭਵਰ ਤੁਮਾਰਾ, ਪੁੱਤਰ ਤੇਰੀ ਮਾਂ ਦੀ ਤੈਨੂੰ ਅਸੀਸ ਹੈ ਕਿ ਤੇਰਾ ਮਨ ਭਵਰ ਹੋ ਜਾਏ। ਭਵਰਾ ਕੀ ਹੁੰਦਾ? ਬੱਚੇ ਕਹਿੰਦੇ ਨੇ ਬੰਬਲ ਵੀ, ਜਿਹੜਾ ਫੁੱਲ ਤੇ ਬਹਿੰਦਾ। ਕਿਉਂ ਬਹਿੰਦਾ? ਖੁਸ਼ਬੂ ਉਹਦੇ ਵਿੱਚੋਂ ਐਸੈਂਸ ਲੈਂਦਾ। ਭਵਰਾ ਫੁੱਲ ਤੋਂ ਉਹ ਐਸੈਂਸ ਸੱਕ ਕਰ ਲੈਂਦਾ। ਇਹ ਉਹਦਾ ਪਿਆਰ ਹੈ ਫੁੱਲ ਨਾਲ। ਤੇ ਗੁਰੂ ਪਾਤਸ਼ਾਹ ਕੀ ਕਹਿੰਦੇ ਨੇ? ਭਵਰ ਤੁਮਾਰਾ ਕੌਣ ਹੋ ਜਾਏ, ਕੌਣ ਹੋ ਜਾਏ? ਭਵਰਾ ਤੁਮਾਰਾ ਮਨ ਹੋ ਜਾਏ। ਉਹ ਬੱਚਿਆ, ਤੇਰੀ ਮਾਂ ਦੀ ਤੈਨੂੰ ਅਸੀਸ ਏ, ਤੇਰਾ ਮਨ ਉਹ ਭਵਰਾ ਬਣ ਜਾਏ। ਇਹ ਗੁਰਬਾਣੀ ਤੇਰੇ ਲਈ ਉਹ ਲੋਟਸ ਫਲਾਰ ਹੋ ਜਾਏ। ਇਹ ਹਰ ਵੇਲੇ ਗੁਰਬਾਣੀ ਤੇ ਇੰਜ ਬਹਿ ਜਾਏ, ਉਹਦੇ ਵਿੱਚੋਂ ਐਸੈਂਸ ਸੱਕ ਕਰਨ ਲਈ। ਇਹ ਭਵਰਾ ਤੇ ਕਰਦਾ ਹੀ ਕਰਦਾ, ਸਾਡਾ ਮਨ ਨਾ ਛੁੱਟ ਜਾਏ। ਕਿਹੜੀ ਮਾਂ ਇਹ ਅਸੀਸ ਦੇਗੀ ਤੇ ਕਿਹੜੇ ਪੁੱਤਰ ਨੂੰ ਇਹ ਅਸੀਸ ਲੱਗੇਗੀ? ਲੱਭਣਾ ਤੇ ਪਏਗਾ ਨਾ। ਅਸੀਂ ਮਾਵਾਂ ਤੇ ਉਹ ਅਸੀਸਾਂ ਦਿੰਦੀਆਂ ਵਾਂ, ਇਹ ਕਿਹੜੀ ਮਾਂ ਹੈ?

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ
0: ਸਤਿ ਸ੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਪੇਰੈਂਟਸ ਦਾ। ਨਿਮਕ ਨਾ ਬਿਸਰੋ ਤੁਮਕੋ ਹਰ ਹਰ ਸਦਾ ਪਚੋ ਜਗਦੀਸ਼। ਗੁਰੂ ਮਹਾਰਾਜ ਕਿਰਪਾ ਕਰਨ, ਪੇਰੈਂਟਸ ਦੀ ਅਰਦਾਸ ਕੀਤੀ ਪ੍ਰਵਾਨ ਕਰਨ ਔਰ ਬੱਚਿਆਂ ਨੂੰ ਆਪਣੇ ਚਰਨੀ ਨਾਲ ਜੋੜੀ ਰੱਖਣ। ਹੁਣ ਸਾਧ ਸੰਗਤ ਅਗਲਾ ਸ਼ਬਦ ਬੱਚਿਆਂ ਨੇ ਪੜ੍ਹਨਾ ਹੈ। ਗੁਰੰਸ਼ ਸੇਵਕ ਅਤੇ ਸਿਦਕ ਸਿਦਕ ਵੇਰਾ ਜੀ ਇਸ ਕਰਨਾ। ਬੱਚਿਆਂ ਨੇ ਜੋ ਸ਼ਬਦ ਗਾਇਨ ਕਰਨਾ ਹੈ, ਤੂੰ ਠਾ ਕਰੋ ਪੈਰਾ ਕਰੋ ਮੈਂ ਜੇ ਹੀ ਕਣਚੇਰੀ ਰਾਮ। ਬੜੀ ਵਡਿਆਈ ਇਸ ਸ਼ਬਦ ਦੇ ਵਿੱਚ ਇਹਨਾਂ ਨੇ ਗੁਰੂ ਮਹਾਰਾਜ ਦੀ ਕੀਤੀ ਹੈ। ਇਹਨਾਂ ਦੇ ਟੀਚਰ ਸਨ ਭਾਈ ਗੁਰਪ੍ਰੀਤ ਸਿੰਘ ਜੀ ਫਰੋਮ ਸੈਕਰਾਮੈਂਟੋ। ਬੱਚਿਆਂ ਦਾ ਸਮਾਂ ਹੈ 15 ਮਿੰਟ ਦਾ। ਸੋ ਜਿਸ ਤਰ੍ਹਾਂ ਮੈਨੂੰ ਸਮਝ ਹੈ ਕਿ ਇਹਨਾਂ ਨੇ ਪਹਿਲੇ ਸ਼ਾਨ ਪਹਿਲੇ ਵਜਾਣੀ ਹੈ, ਉਹਦੇ ਬਾਅਦ ਮੰਗਲਾਚਰਨ ਅਤੇ ਸੰਪੂਰਨ ਜੋ ਮਰਿਆਦਾ ਹੈ ਗੁਰਮੁਖ ਸੰਗੀਤ ਦੀ ਉਹਦੇ ਆਧਾਰ 'ਤੇ ਇਹਨਾਂ ਨੇ ਸ਼ਬਦ ਗਾਇਨ ਕਰਨਾ ਹੈ। ਬੱਚਿਓ ਆਰ ਯੂ ਰੈਡੀ? ਸੇਵਕ ਗੈਟ ਕਲੋਜ਼। ਫਤਿਹ ਬੁਲਾਓ ਜੀ, ਸ਼ੁਰੂ ਕਰੋ। ਫਤਿਹ ਬੁਲਾਓ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਬੱਚਿਆਂ ਦਾ, ਗੁਰੰਤ ਸਿੰਘ, ਸੇਵਕ ਸਿੰਘ ਤੇ ਸਿਦਕ ਸਿੰਘ। ਸਤ ਸੰਗਤ, ਹੁਣ ਸਾਡੇ ਕੋਲ ਪੰਥ ਦੇ ਮਹਾਨ ਕੀਰਤਨੀਏ ਜਿਹੜੇ ਕਿ ਸਾਡੀ ਬੇ ਏਰੀਆ ਸੰਗਤ ਦੇ ਇੱਕ ਹਿੱਸਾ ਬਣ ਚੁੱਕੇ ਹਨ, ਪਹੁੰਚੇ ਹਨ। ਸਾਨੂੰ ਬੜਾ ਮਾਣ ਹੈ ਇਸ ਗੱਲ 'ਤੇ ਕਿ ਉਹ ਸਾਡੇ ਵਿੱਚ ਵਿਚਰਦੇ ਹਨ ਅਤੇ ਇਸ ਕਮਿਊਨਿਟੀ ਨੂੰ ਗੁਰਮਤਿ ਸੰਗੀਤ ਰਾਹੀਂ ਕਾਫੀ ਉਭਾਰ ਰਹੇ ਹਨ। ਉਹਨਾਂ ਨੇ ਵੀ ਇੱਕ ਸ਼ਬਦ ਦੀ ਹਾਜ਼ਰੀ ਭਰਨੀ ਹੈ। ਬਹੁਤ ਸਾਰੇ ਏਰੀਆ ਦੇ ਵਿੱਚ ਗੁਰਮਤਿ ਸੰਗੀਤ ਪ੍ਰੋਗਰਾਮਾਂ ਦੇ ਵਿੱਚ ਭਾਈ ਸਾਹਿਬ ਦਾ ਯੋਗਦਾਨ ਹੈ। ਜਿਸ ਤਰ੍ਹਾਂ ਆਪ ਜੀ ਜਾਣਦੇ ਹੋ ਕਿ 31 ਰਾਗ ਕੀਰਤਨ ਦਰਬਾਰ ਜੋ ਇੱਥੇ ਸੈਨੋ ਜੀ ਗੁਰਦੁਆਰਾ ਸਾਹਿਬ 2019 ਤੋਂ ਸ਼ੁਰੂ ਹੋਇਆ ਸੀ, ਅੱਜ ਕੱਲ੍ਹ ਹਾਲੇ ਤੱਕ ਚੱਲ ਰਿਹਾ ਹੈ ਗੁਰੂ ਦੀ ਕਿਰਪਾ ਨਾਲ। ਉਹਦੇ ਵਿੱਚ ਇਹਨਾਂ ਦੀ ਬੜੀ ਗਾਈਡੈਂਸ ਰਹੀ ਹੈ, ਸੋ ਸਾਡਾ ਬੜਾ ਉਹਨਾਂ 'ਤੇ ਸਾਡਾ ਸਾਨੂੰ ਉਹਨਾਂ 'ਤੇ ਮਾਣ ਹੈ। ਇੱਕ ਇਹਨਾਂ ਨੇ ਇੱਕ ਪ੍ਰੋਗਰਾਮ ਇਸ ਸਾਲ ਦੇ ਅਖੀਰ ਦੇ ਵਿੱਚ ਅਕਤੂਬਰ ਦੇ ਮਹੀਨੇ ਦੇ ਵਿੱਚ ਲਿਵਰਮੋਰ ਗੁਰਦੁਆਰੇ ਵੀ ਬੱਚਿਆਂ ਦੇ ਸੰਬੰਧ ਦੇ ਵਿੱਚ ਰੱਖਿਆ ਹੈ, ਜਿੱਥੇ ਕਿ ਬੱਚਿਆਂ ਨੇ ਗੁਰਮਤਿ ਸੰਗੀਤ ਦੇ ਆਧਾਰ 'ਤੇ ਕੀਰਤਨ ਕਰਨਾ ਹੈ। ਸੋ ਮੈਂ ਬੇਨਤੀ ਕਰਾਂਗਾ ਡਾਕਟਰ ਸਾਹਿਬ ਨੂੰ ਅਤੇ ਉਹਨਾਂ ਦੇ ਜੱਥੇ ਨੂੰ, ਭਾਈ ਗੁਰਪ੍ਰੀਤ ਸਿੰਘ ਜੀ ਦੇ ਨਾਲ ਸੰਗਤ ਕਰ ਰਹੇ ਹਨ, ਗੁਰੰਤ ਸਿੰਘ ਸ਼ਬਦ ਦੀ ਹਾਜ਼ਰੀ ਭਰਨਗੇ।

ਸਾਡੀ ਅਰਦਾਸ ਹੈ ਇਹਨਾਂ ਬੱਚਿਆਂ ਦੇ ਲਈ ਸਾਬਤ ਸੂਰਤ ਦਸਤਾਰ ਸਿਰਾ ਸਤਿਗੁਰੂ ਉਹਨਾਂ ਨੂੰ ਜ਼ਿੰਦਗੀ ਦੀ ਬਿਹਤਰੀਨ ਰਫਤਾਰ ਦਸਤਾਰ ਗੁਫਤਾਰ ਪ੍ਰਦਾਨ ਕਰਨ, ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਇੱਕ ਜਕਾਰੇ ਦੇ ਨਾਲ ਕੀਰਤਨ ਦੀ ਸਮਾਪਤੀ ਔਰ ਆਨੰਦ ਸਾਹਿਬ ਰਾਮ ਕਲੀ ਦੇ ਵਿੱਚ ਅਸੀਂ ਗਾਵਾਂ।

ਬੱਚਿਆਂ ਦੀ ਦਸਤਾਰ ਬੰਦੀ ਦੀ ਰਸਮ ਹੋਣੀ ਹੈ ਪਾਤਸ਼ਾਹ ਜੀ ਉਹ ਆਪ ਜੀ ਪਾਸੋਂ ਆਗਿਆ ਮੰਗਦਿਆਂ ਹੋਇਆ ਆਪ ਜੀ ਦੇ ਚਰਨਾਂ ਕਮਲਾਂ ਦੇ ਸੇਵਕ ਬੱਚੇ ਦਾ ਨਾਮ ਹੈ ਗੁਰਅੰਸ਼ ਸਿੰਘ ਸਪੁੱਤਰ ਚੇਤਨਦੀਪ ਸਿੰਘ ਅਸ਼ਮੀਤ ਕੌਰ ਅਤੇ ਸੇਵਕ ਸਿੰਘ ਸਪੁੱਤਰ ਮਨਜੀਤ ਸਿੰਘ ਬੰਦਨਾ ਕੌਰ ਅਤੇ ਸਿਦਕ ਸਿੰਘ ਸਪੁੱਤਰ ਸੁਮੀਤ ਸਿੰਘ ਕਮਲ ਕੌਰ ਸਤਿਗੁਰੂ ਜੀਓ ਆਪ ਜੀ ਨੇ ਮੇਰਾ ਬਖਸ਼ਾਂ ਕਰਕੇ ਤਿੰਨਾਂ ਬੱਚਿਆਂ ਨੂੰ ਗੁਰਸਿੱਖੀ ਜੀਵਨ

ਪਿਆਰ ਸਤਿਕਾਰ ਹਿਰਦੇ ਤੋਂ ਸਾਵਣਾ ਸਤਿਗੁਰੂ ਜੀ, ਜਿੱਥੇ ਆਪ ਜੀ ਨੇ ਆਪਣੇ ਬੱਚਿਆਂ ਪਾਸੋਂ ਕੀਰਤਨ ਦੀ ਸੇਵਾ ਲਈ, ਸਤਿਗੁਰੂ ਜੀ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਕੀਰਤਨ ਕਰਦੇ ਹਾਂ। ਆਨੰਦ ਸਾਹਿਬ 6 ਪੌੜੀਆਂ ਜੀ ਦੇ ਪਾਠ ਕਰਦੀਆਂ ਹੋਈਆਂ ਭੁੱਲਾਂ ਗਲਤੀਆਂ ਬਖਸ਼ ਲੈਣੀਆਂ ਜੀਓ। ਬਾਣੀ ਦਾ ਭਾਵ ਸਰਬਤ ਪੜ੍ਹਨ ਸੁਣਨ ਵਾਲਿਆਂ ਦੇ ਹਿਰਦੇ ਅੰਦਰ ਵਸਾਓ ਸਤਿਗੁਰੂ ਜੀ। ਤਿੰਨਾਂ ਪਰਿਵਾਰਾਂ ਦੇ ਸਿਰ ਤੇ ਆਪਣਾ ਮਿਹਰ ਪ੍ਰਾਥ ਰੱਖੋ ਅਤੇ ਬੱਚਿਆਂ ਨੂੰ ਆਪਣੇ ਦਰੋਂ ਕਰੋ ਨਾਮ ਦੀ ਦਾਤ, ਪਿਆਰੀ ਪਿਆਰੀ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰਨੀ। ਦਸਤਾਰ ਬੰਦੀ ਦੀ ਰਸਮ ਵਾਸਤੇ ਆਪ ਜੀ ਪਾਸਿਓਂ ਆਗਿਆ ਮੰਗਦਿਆਂ ਹੋਇਆਂ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਕੜਾ ਪ੍ਰਸ਼ਾਦ ਜੀ ਕੀ।

ਮੈਂ ਸਿਰ ਥਕ ਸਮਦੀ ਨੂਰ ਅਰਸੋਂ ਤੁਰਸੋਂ ਚੱਟੀ ਹੈ ਤੁਧ ਦਿੱਤੇ। ਸਭਨਾ ਦਾ ਵੇ ਸ਼ਾਹ

ਵਾਹਿਗੁਰੂ ਸਤਿਨਾਮ।

ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਵਧਾਈ ਸਾਰੇ ਪਰਿਵਾਰਾਂ ਨੂੰ, ਬੱਚਿਆਂ ਨੂੰ। ਹੁਣ ਇਹਨਾਂ ਬੱਚਿਆਂ ਨੂੰ ਗੁਰੂ ਮਹਾਰਾਜ ਦੀ ਅਸੀਸ ਸਰੂਪਾ ਭੇਟ ਕੀਤਾ ਜਾਏਗਾ, ਇਹਨਾਂ ਨੂੰ ਦਿੱਤਾ ਜਾਏਗਾ। ਅਤੇ ਬੱਚੇ ਅਤੇ ਉਹਨਾਂ ਦੇ ਪੇਰੈਂਟਸ ਜਿਨ੍ਹਾਂ ਨੇ ਕਿ ਬੱਚਿਆਂ ਨੂੰ ਰੇਸ ਕਰਕੇ ਇੱਥੇ ਤੱਕ ਇੰਨਾ ਵੱਡਾ ਕੀਤਾ ਹੈ, ਗੁਰਸਿੱਖੀ ਵੈਲਿਊਸ ਦੱਸੀਆਂ ਹਨ ਕਿ ਉਹ ਇਸ ਸਟੇਜ 'ਤੇ ਹਨ ਕਿ ਦਸਤਾਰ ਉਹਨਾਂ ਦੇ ਸਿਰ 'ਤੇ ਸੱਜੀ ਹੈ। ਸੋ ਮੈਂ ਬੇਨਤੀ ਕਰਾਂਗਾ ਡਾਕਟਰ ਗੁਰਨਾਮ ਸਿੰਘ ਜੀ ਆਉਣ, ਬੱਚਿਆਂ ਨੂੰ ਸਰੋਪਾ ਦੇਣਗੇ। ਅਤੇ ਨਾਲ ਸੰਗਤ ਦੇ ਵਿੱਚ ਪ੍ਰੋਫੈਸਰ ਦਲਵੀਰ ਸਿੰਘ ਜੀ ਹਾਜ਼ਰ ਹਨ, ਅਤੇ ਪਲੀਜ਼ ਜ਼ਰੂਰ ਆਉਣ। ਉਹਨਾਂ ਨੇ ਬੱਚਿਆਂ ਨੂੰ ਟਾਈਮ ਟੂ ਟਾਈਮ, ਕੋਈ ਐਸਾ ਬੱਚਾ ਨਹੀਂ ਸ਼ਾਇਦ ਬੇ ਏਰੀਆ ਦਾ ਜਿਨ੍ਹਾਂ ਨੇ ਭਾਈ ਮਨਮੋਹਨ ਸਿੰਘ ਅਤੇ ਡਾਕਟਰ ਪ੍ਰੋਫੈਸਰ ਦਲਵੀਰ ਸਿੰਘ ਕੋਲੋਂ ਕੀਰਤਨ ਸਿੱਖਿਆ ਨਾ ਲਿੱਤੀ ਹੋਵੇ। ਸੋ ਆ ਜਾਓ ਬੱਚਿਓ, ਗੁਰਅੰਸ਼ ਆਓ, ਗ੍ਰੰਥ ਸਿੰਘ ਆਓ, ਗ੍ਰੰਥ ਆਓ।

ਬੇਨਤੀ ਹੈ ਪੇਰੈਂਟਸ ਨੂੰ ਵੀ, ਪੇਰੈਂਟਸ ਆ ਜਾਣ ਪਲੀਜ਼। ਸਤਿ ਸ੍ਰੀ ਅਕਾਲ। ਆ ਜਾਓ ਪੇਰੈਂਟਸ ਪਲੀਜ਼ ਆਓ ਜੀ। ਬੱਚੋ ਸਟੇ ਬੈਕ, ਪੇਰੈਂਟਸ ਪਲੀਜ਼ ਆਓ ਜੀ। ਨਾਂ ਨਹੀਂ ਲੈਣੇ ਸਾਰਿਆਂ ਦੇ, ਤੁਸੀਂ ਆ ਜਾਓ, ਸਾਰੇ ਆਓ ਵਾਰੀ ਵਾਰੀ ਪਲੀਜ਼। ਸੁਮੀਤ ਸਿੰਘ ਆ ਜਾਓ, ਯੂਅਰ ਹੈਡ ਸੁਮੀਤ। ਕਮਲ ਕੌਰ ਆਓ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤ ਸੰਗਤ ਜੀ, ਹੁਣ ਕੁਛ ਦੇਰ ਲਈ ਬੱਚੇ ਅਤੇ ਉਹਨਾਂ ਦੇ ਪੇਰੈਂਟਸ ਇਸ ਮੌਕੇ 'ਤੇ ਜੋ ਉਹਨਾਂ ਦੀ ਫੀਲਿੰਗਸ ਹੈਗੀਆਂ ਹਨ ਉਹ ਆਪ ਜੀ ਨਾਲ ਸ਼ੇਅਰ ਕਰਨਗੇ। ਤਾਂ ਸਭ ਨਾਲ ਪਹਿਲੇ ਮੈਂ ਬੱਚਿਆਂ ਨੂੰ ਬੇਨਤੀ ਕਰਦਾ ਹਾਂ ਕਿ ਆ ਕੇ ਸਿਦਕ ਵਿਲ ਸਟਾਰਟ ਵਿਦ ਸਿਦਕ ਐਂਡ ਦੈਨ others will follow him.

ਸਤਸੰਗ ਜੀ ਕੁਛ ਰਿਕਾਰਡਿੰਗਸ ਪੇਰੈਂਟਸ ਇੰਡੀਆ ਜਿਨ੍ਹਾਂ ਦੇ ਹਨ ਗ੍ਰੈਂਡ ਪੇਰੈਂਟਸ ਉਹ ਨਹੀਂ ਪਹੁੰਚ ਸਕੇ ਅਤੇ ਕਮਲ ਦੇ ਮਾਮ ਐਂਡ ਸੁਮੀਤ ਪੇਰੈਂਟਸ ਉਹਨਾਂ ਵੱਲੋਂ ਰਿਕਾਰਡਿੰਗਸ ਹਨ ਪਲੀਜ਼ ਆਓ ਸੁਣੀਏ ਉਹਨਾਂ ਦੇ ਵਿਚਾਰ ਉਹਨਾਂ ਦੀ ਗੁੱਡ ਵਿਸ਼ਿਜ਼।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤ ਸੰਗਤ, ਦਿਸ ਹੋਲ ਸੀਨ ਬਾਈ ਚਿਲਡਰਨ, ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਰੀਅਲੀ ਡਿਮੋਨਸਟ੍ਰੇਟਸ ਹਾਓ ਕਲੋਜ਼ਲੀ ਨਿਟ ਅਵਰ ਫੈਮਲੀਜ਼ ਆਰ, ਐਂਡ ਦੀਸ ਕਿਡਸ ਆਰ ਰੀਅਲੀ ਬਲੈਸਡ ਆਫਟਰ ਹੀਅਰਿੰਗ ਦੇਅਰ ਪੇਰੈਂਟਸ, ਦੇਅਰ ਇਮੋਸ਼ਨਸ ਐਂਡ ਲਵ ਵਾਸ ਵੈਰੀ ਗ੍ਰੇਟ, ਐਂਡ you can feel assured that your parents are with you all the time, every time. Idinal satsang ji divan prasad bataya jayega, ode baad divan bhi samapti hoegi. Please ithe baithe raho jab tak sara prasad bataya na jave. Jo maryada hai ki assi baith ke prasad lena hai. ਅਤੇ ਬੱਚਿਆਂ ਨੂੰ ਕਹਾਂਗਾ ਕਿ ਨੈਪਕਿਨਸ ਵਰਤਾ ਦੇਣਗੇ।

ਪ੍ਰਸ਼ਾਦ ਲੈ ਕੇ ਉਹਦੇ ਬਾਅਦ ਅਸੀਂ ਲੰਗਰ ਹਾਲ ਜਾਣਾ ਹੈ ਜਿੱਥੇ ਕਿ ਖਾਣ ਦਾ ਇੰਤਜ਼ਾਮ ਹੈ। ਸਾਰਿਆਂ ਨੇ ਛੱਕ ਕੇ ਜਾਣਾ। ਆਓ ਜਦ ਤੱਕ ਪ੍ਰਸ਼ਾਦ ਵਰਤਾਉਂਦੇ ਹਾਂ ਨਾਲ ਨਾਲ ਸ਼ਬਦ ਨਾਮ ਦਾ ਜਾਪ ਕਰਦੇ ਹਾਂ ਨਾਲ ਨਾਲ। ਸਤ ਨਾਮ ਵਾਹਿਗੁਰੂ ਸਤ ਸਤ ਨਾਮ ਵਾਹਿਗੁਰੂ ਸਤ ਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਸਤ ਨਾਮ ਵਾਹਿਗੁਰੂ ਨਾਮ ਵਾਹਿਗੁਰੂ ਗੁਰੂ ਸਤ ਨਾਮ ਵਾਹਿਗੁਰੂ।

ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।

ਸਤਿਨਾਮ ਵਾਹਿਗੁਰੂ ਸਤਿਨਾਮ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਸੰਗਤ ਜੀ, ਹੁਣ ਆਪਾਂ ਲੰਗਰ ਹਾਲ ਵੱਲ ਚੱਲਦੇ ਹਾਂ। ਜਿਹੜਾ ਪਾਰਟੀਸ਼ਨ ਏਰੀਆ ਹੈ ਉਹਦੇ 'ਚ ਇਕੱਤਰ ਹੋ ਕੇ ਉੱਥੇ ਮਿਲ ਬੈਠ ਕੇ ਇਸ ਖੁਸ਼ੀ ਨੂੰ ਮਨਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ, ਹੱਥ ਜੋੜ ਕੇ ਬੇਨਤੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ ਜੀ, ਤੁਸੀਂ ਸਾਰੇ ਲੰਗਰ ਹਾਲ ਵਿੱਚ ਜਾ ਕੇ ਗੱਲਾਂ ਬਾਤਾਂ ਕਰ ਲਓ ਜੀ। ਜਿਨ੍ਹਾਂ ਦੇ ਸਿਰ ਨੰਗੇ ਨੇ, ਕਿਰਪਾ ਕਰਕੇ ਮਹਾਰਾਜ ਦਾ ਸਤਿਕਾਰ ਰੱਖੋ ਜੀ। ਗੁਰੂ ਮਹਾਰਾਜ ਵੱਲ ਪਿੱਠ ਨਾ ਕਰੋ, ਸਾਰੇ ਲੰਗਰ ਹਾਲ ਵਿੱਚ ਪਹੁੰਚ ਜਾਓ ਜੀ, ਉੱਥੇ ਗੱਲਾਂ ਬਾਤਾਂ ਕਰ ਲਓ ਜੀ। ਸੰਤਾਂ ਨੂੰ ਫਿਰ ਬੇਨਤੀ ਹੈ, ਬੱਚੇ ਇੱਥੇ ਰੋਲਾ ਪਾ ਰਹੇ ਨੇ, ਬੱਚੇ ਸਾਰੇ ਵੱਡੇ, ਕਿਰਪਾ ਕਰਕੇ ਲੰਗਰ ਹਾਲ ਵਿੱਚ ਚਲੇ ਜਾਓ ਜੀ। ਥੈਂਕ ਯੂ ਸਾਰਿਆਂ ਦਾ, ਧੰਨਵਾਦ ਸੰਤਾਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਲਾ ਜੀ।

ਗੀਤ ਨੂੰ ਆਪਣੇ ਤਾਲ ਤੇ ਮਾਣ ਹੈ। ਮੇਰੇ ਬਜ਼ੁਰਗ ਬੈਠੇ ਨੇ, ਪਹਿਲੀ ਤੇ ਗੱਲ ਮੈਂ ਇਸ ਗੱਲ ਦੀ ਦਾਤ ਦਿੰਦਾ, ਇਹਨਾਂ ਦਾ ਸਤਿਕਾਰ ਕਰਦਾ ਕਿ ਅਸੀਸ ਦੇਣ ਲਈ ਬੈਠਦੇ ਨੇ ਔਰ ਕੀਰਤਨ ਸੁਣਦੇ ਨੇ। ਹੁਣ ਸੁਣਨ ਦੀ ਮਹਿਮਾ ਤੇ ਸੱਚੇ ਪਾਤਸ਼ਾਹ ਨੇ ਬਹੁਤ ਕਹੀ ਹੈ, ਪਰ ਕੀਰਤਨੀਆਂ ਨਹੀਂ ਸੁਣਦੇ ਕੀਰਤਨੀਆਂ ਨੂੰ, ਔਰ ਇਹ ਮੈਨੂੰ ਨਿਵਾਜ ਰਹੇ ਨੇ, ਮੈਂ ਇਹਨਾਂ ਦਾ ਬਹੁਤ ਸਤਿਕਾਰ ਕਰਦਾ। ਜਾਤ ਸਾਹਿਬ ਦਸਮ ਗ੍ਰੰਥ ਸਰਬਲੋ ਗ੍ਰੰਥ ਦੇ ਵਿੱਚ ਜੋ ਅਲੱਗ ਅਲੱਗ ਛੰਦ ਨੇ ਔਰ ਜੋ ਤਾਲ ਨੇ, ਉਹਨਾਂ ਦਾ ਐਨਾਲਿਸਿਸ ਅਸੀਂ ਕਰਕੇ ਅਜੇ ਦੱਸ ਨਹੀਂ ਸਕੇ ਸਾਰੀ ਦੁਨੀਆ ਨੂੰ। ਮੈਂ ਨਹੀਂ ਕਹਿੰਦਾ ਕਿ ਭਾਰਤੀ ਸੰਗੀਤ ਦੀ ਤਾਲ ਪਰੰਪਰਾ ਕੋਈ ਨਿਗੂਣੀ ਹੈ, ਪਰ ਦਸਮ ਪਾਤਸ਼ਾਹ ਦੇ ਅਗਰ ਇਸ ਖਜ਼ਾਨੇ ਨੂੰ ਬੋਲਿਆ ਜਾਏ ਤੇ ਜਾਪ ਸਾਹਿਬ ਹੀ, ਜਾਪ ਸਾਹਿਬ ਦੇ ਛੰਦ ਹੀ ਔਰ ਇਹ ਕੰਮ ਕਰ ਸਕਦੇ ਨੇ ਜੇ ਬਜ਼ੁਰਗ ਬੈਠੇ ਨੇ ਸਾਡੇ, ਬਸ ਰਣਜੀਤ ਸਿੰਘ ਜੀ ਔਰ ਹੋਰ ਸਾਰੇ। ਅਗਰ ਇਹ ਪੋਸੀਬਲ ਹੋ ਸਕੇ ਤੇ ਬੜੀ ਵੱਡੀ ਗੱਲ ਹੋਏਗੀ ਕਿ ਉਹਨਾਂ ਛੰਦਾਂ ਦੇ

0: ਪੰਜਾਬ ਵੱਲੋਂ ਦੀ ਖਿਮਾ ਕਰਨਾ ਜੀ। ਫਤਿਹ ਦੀ ਸਾਂਝ ਕਰੋ।
1: ਵਾਹਿਗੁਰੂ ਜੀ ਕਾ ਖਾਲਸਾ,
2: ਵਾਹਿਗੁਰੂ ਜੀ ਕੀ ਫਤਿਹ।